0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਹਜ਼ੂਰੀ ਕੀਰਤਨੀ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਹੁਣ ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਵਿਚਾਰ ਦਾ। ਕਥਾ ਸਰਵਣ ਕਰਵਾਉਣਗੇ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਗੁਰਮੇਲ ਸਿੰਘ ਜੀ, ਟੋਰਾਂਟੋ ਵਾਲੇ। ਗਿਆਨੀ ਜੀ ਕੱਲ੍ਹ ਅਤੇ ਪਰਸੋਂ ਦਾ ਦਿਨ ਆਪ ਸੰਗਤ ਦੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਇਹ ਵਾਪਸ ਅਗਲੇ ਟਿਕਾਣੇ 'ਤੇ ਚਲੇ ਜਾਣਗੇ। ਸੋ ਦੋ ਦਿਨ ਆਪ ਸੰਗਤ ਨੇ ਇਸੇ ਤਰ੍ਹਾਂ ਗਿਆਨੀ ਜੀ ਹੋਰਾਂ ਪਾਸੋਂ ਇਤਿਹਾਸ ਦੀ ਕਥਾ ਸਰਵਣ ਕਰਨੀ ਹੈ। ਔਰ ਜੋ 7:30 ਵਜੇ ਤੱਕ ਕਥਾ ਦਾ ਟਾਈਮ ਹੈ, ਚੱਲ ਰਹੀ ਇਤਿਹਾਸਕ ਕਥਾ ਕੌਮ ਦੇ ਇਤਿਹਾਸ ਦੇ ਮਹਾਨ ਇਤਿਹਾਸਕ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼, ਜਿਸ ਨੂੰ ਸ਼੍ਰੀ ਗੁਰਪੰਥ ਪ੍ਰਕਾਸ਼ ਵੀ ਆਖਿਆ ਜਾਂਦਾ, ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਹੋਰਾਂ ਦੀ ਮਹਾਨ ਰਚਨਾ, ਜੋ ਲੜੀਵਾਰ ਉਸ ਗ੍ਰੰਥ ਦੀ ਕਥਾ ਚੱਲ ਰਹੀ ਹੈ। ਗਿਆਨੀ ਜੀ ਆਪ ਜੀ ਨੂੰ ਕਥਾ ਸਰਵਣ ਕਰਵਾਉਣਗੇ। ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ।

वाहिगुरु।

ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਜਾਗਤ ਜੋਤ ਜਪੈ ਨਿਸ ਬਾਸੁਰ ਜੁਗ ਜੁਗ ਅਟਲ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ

ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਗੁਰਸੰਗਤ ਜੀ ਸਫਲ ਬਣਾਉਣ ਦਾ ਸਫਲ ਯਤਨ ਕੀਤਾ ਹੈ। ਵਾਹਿਗੁਰੂ ਨਿਰੰਕਾਰ ਜੀ ਨੇ ਆਪਣੇ ਦਸ ਸਰੂਪ ਧਾਰਨ ਕਰਕੇ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਜਿੱਥੇ ਮੇਰੇ ਸਾਹਿਬਾਂ ਨੇ ਖਾਲਸਾ ਜੀ ਬੇਅੰਤ ਬੇਅੰਤ ਕੌਤਕ ਕੀਤੇ ਨੇ, ਉੱਥੇ ਨਾਲ ਦੀ ਨਾਲ ਸਾਡਾ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ ਸਤਿਗੁਰੂ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੇ ਖਜ਼ਾਨੇ ਦੀ ਬਖਸ਼ਿਸ਼ ਕੀਤੀ ਹੈ। ਤੁਧ ਚਿਤ ਆਏ ਮਹਾਂ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਦਇਆਲ ਹੋਵੈ ਜਿਸ ਉਪਰ ਕਰਤੇ, ਸੋ ਤੁਧ ਸਦਾ ਧਿਆਏ।

ਅਚਿੰਤ ਮਟਾਈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਬਹੁਤ ਹੀ ਪਿਆਰ ਵਿੱਚ ਅੰਮ੍ਰਿਤ ਬਾਣੀ ਗੁਰੂ ਕੇ ਕੀਰਤਨ ਦੇ ਨਾਲ, ਸ਼ਬਦ ਬਾਣੀ ਦੇ ਨਾਲ, ਕੀਰਤਨ ਨਾਲ ਜੁੜ ਰਹੇ ਸੀ। ਗੁਰੂ ਕੀ ਅਪਾਰ ਬਖਸ਼ਿਸ਼ ਹੈ, ਸਾਧ ਸੰਗਤ ਦੀਆਂ ਮੋਲਕ ਘੜੀਆਂ ਖਾਲਸਾ ਜੀ ਪ੍ਰਾਪਤ ਹੋਈਆਂ ਨੇ। ਗੁਰੂ ਬਖਸ਼ਿਸ਼ ਦੁਆਰੇ ਰੋਜ਼ਾਨਾ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਰੋਜ਼ਾਨਾ ਗੁਰੂ ਘਰ ਵਿਖੇ ਹੋਇਆ ਕਰਦੀ ਹੈ। ਦਸ਼ਮੇਸ਼ ਕਲਚਰ ਸੁਸਾਇਟੀ ਗੁਰੂ ਘਰ ਆਦਿ ਗੁਰੂ ਗ੍ਰੰਥ ਸਾਹਿਬ ਜੀ, ਕੱਲ੍ਹ ਦੇ ਦੀਵਾਨਾਂ ਅੰਦਰ ਗੁਰੂ ਖਾਲਸਾ ਜੀ ਆਪ ਜੀ ਪ੍ਰਸੰਗ ਸਰਵਣ ਕਰ ਰਹੇ ਸੀ। ਜਿਸ ਤਰ੍ਹਾਂ ਗੁਰੂ ਕਾ ਖਾਲਸਾ ਆਪਣੇ ਕਬੀਲੇ ਸੁਮੇਤ ਮਾਲਵੇ ਦੀ ਧਰਤੀ ਵਿਖੇ ਗੁਰੂ ਗੁਰੂ ਦੇ ਜਾਪ ਜਪਦਿਆਂ ਹੋਇਆਂ ਔਖੇ ਸਮੇਂ ਦੇ ਦਿਨ ਜਿਹੜਾ ਉਹ ਕੱਟ ਰਿਹਾ ਹੈ, ਔਰ ਜਿਹੜੇ ਇਸ ਇਲਾਕੇ ਦੇ ਬਰਾੜ ਨੇ ਉਹ ਗੁਰੂ ਖਾਲਸੇ ਨਾਲ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਕਬੀਲਿਆਂ ਨੂੰ ਵੀ ਤੰਗ ਕਰਨਾ ਕੀਤਾ, ਮਖੌਲ ਕਰਦੇ ਨੇ। ਫਿਰ ਕੀ ਹੋਇਆ, ਸਾਰੇ ਬਰਾੜਾਂ ਨੇ ਬਿੱਜੂ ਨਗਰ ਵਿਖੇ ਇਕੱਠਿਆਂ ਹੋ ਕੇ ਜੰਗ ਦਾ ਢੋਲ ਵਜਾ ਦਿੱਤਾ। ਗੁਰੂ ਖਾਲਸੇ ਨੇ ਸੁਣਿਆ ਸੀ ਕੁਝ ਗਿਣਤੀ ਦੇ ਸਿੱਖ ਸਨ, ਕੋਈ ਬਹੁਤੇ ਨਹੀਂ ਸਨ। ਅਗਲਾ ਦਿਹਾੜਾ ਆਇਆ, ਮਾਝੇ ਤੋਂ ਹੋਰ ਗੁਰੂ ਖਾਲਸਾ ਆ ਗਿਆ, ਕੁਝ ਘੋੜੇ ਵੀ ਆ ਗਏ। ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਕਹਿਣ ਲੱਗੇ, ਖਾਲਸਾ ਜੀ ਇੱਕ ਮੇਰੀ ਰਾਏ ਹੈ ਵੀ ਚੁੱਪ ਕੀਤਿਆਂ ਸਮਾਂ ਲੰਘਣਾ ਨਹੀਂ ਹੈ, ਹੁਣ ਸਾਨੂੰ ਕੁਝ ਨਾ ਕੁਝ ਕਰਨਾ ਪਵੇਗਾ। ਹੇ ਸਾਡੇ ਭਰਾ ਨੇ, ਕੋਈ ਐਸੀ ਬਾਤ ਨਹੀਂ ਹੈ, ਪਰ ਬਾਤ ਔਖੀ ਬਣਦੀ ਆ ਰਹੀ ਹੈ। ਜਿਸ ਵੇਲੇ ਉਹਨਾਂ ਨੇ ਹੱਲਾ ਕੀਤਾ, ਬਰਸ਼ੀਆਂ ਕੋਲ ਸਨ, ਗੁਰੂ ਖਾਲਸੇ ਬਹੀਰ ਕੋਲ ਬੰਦੂਕਾਂ ਰਾਮ ਜੰਗੇ ਸਨ, ਔਰ ਲੁਕਵੇਂ ਸ਼ਸਤਰ ਸਨ। ਹਮੇਸ਼ਾ ਜਿਹੜਾ ਲੁਕਵਾਂ ਸ਼ਸਤਰ ਹੋਵੇ ਉਹ ਮਾਰ ਜ਼ਿਆਦੀ ਕਰ ਜਾਂਦਾ ਹੈ, ਜਿਹੜਾ ਦਿਖਾਵੇ ਵਾਲਾ ਸ਼ਸਤਰ ਹੋਵੇ ਉਹ ਮਾਰ ਬਹੁਤੀ ਨਹੀਂ ਕਰਦਾ, ਕਿਉਂਕਿ ਉਹਨਾਂ ਜਿਹੜਾ ਵੈਰੀ ਹੁੰਦਾ ਉਹ ਤੇਜ਼ ਤਿਆਰ ਹੋ ਕੇ ਆਉਂਦਾ ਹੈ, ਔਰ ਜਿਹੜਾ ਲੁਕਵਾਂ ਸ਼ਸਤਰ ਹੋਵੇ ਉਹ ਮਾਰ ਜਲਦੀ ਕਰ ਜਾਂਦਾ ਹੈ। ਕਦੇ ਵੀ ਇਹ ਨਹੀਂ ਵਿਖਾਉਣਾ ਚਾਹੀਦਾ ਵੀ ਮੇਰੇ ਕੋਲ ਸ਼ਸਤਰ ਹੈ, ਔਰ ਹਮੇਸ਼ਾ ਹੀ ਜਿਹੜੇ ਇੱਦਾਂ ਦੇ ਹਥਿਆਰ ਹੁੰਦੇ ਨੇ ਅੰਤ ਨੂੰ ਉਹ ਕਾਮਯਾਬ ਹੋ ਜਾਂਦੇ ਨੇ। ਜਿਸ ਵੇਲੇ ਬਰਾੜਾਂ ਨੇ ਹੱਲਾ ਕੀਤਾ, ਗੁਰੂ ਖਾਲਸੇ ਨੇ ਰਾਮ ਜੰਗੇ ਸ਼ਸਤਰ ਬੰਦੂਕ ਪਿਸਤੌਲ ਚਲਾਉਣਾ ਕੀਤੇ ਸਨ, ਉਸ ਵੇਲੇ ਉਹਨਾਂ ਦੀਆਂ ਘੋੜੀਆਂ ਵੀ ਖੋਹ ਲੈਣਾ ਕੀਤੀਆਂ, ਕੁਝ ਦੌੜ ਗਏ, ਕਹਿਣ ਲੱਗੇ ਜੀ ਕੱਲ੍ਹ ਨੂੰ ਤੁਹਾਡੇ ਨਾਲ ਦੋ ਹੱਥ ਕਰਾਂਗੇ। ਰਾਤ ਲੰਘੀ, ਗੁਰੂ ਖਾਲਸੇ ਨੇ ਸੋਚਿਆ ਸਵੇਰ ਨੂੰ ਇਹਨਾਂ ਨੇ ਹੱਲਾ ਫਿਰ ਕਰ ਦੇਣਾ ਹੈ, ਪਰ ਬਹੀਰ ਨੇ ਗੁਰੂ ਖਾਲਸੇ ਬਾਬਾ ਚੜ੍ਹਤ ਸਿੰਘ ਜੀ ਨੇ ਸਵੇਰੇ ਅੰਮ੍ਰਿਤ ਵੇਲੇ ਹੀ ਹੱਲਾ ਕਰ ਦਿੱਤਾ। ਹੱਲਾ ਕੀਤਾ, ਬਰਾੜ ਤਾਂ ਪਹਿਲਾਂ ਹੀ ਘਰ ਛੱਡ ਕੇ ਦੌੜ ਚੁੱਕੇ ਸਨ। ਉਸ ਵੇਲੇ ਮੇਰੇ ਸਮੇਂ ਤੋਂ ਭੁੱਖ ਪਿਆਸੇ ਗੁਰੂ ਖਾਲਸੇ ਨੇ ਜੋ ਜੋ ਪਦਾਰਥ ਮਿਲੇ ਰੱਜ ਰੱਜ ਕੇ ਛਕੇ ਸਨ। ਵੱਡਾ ਘੱਲੂ ਕਾਰੇ ਹੋਣ ਤੋਂ ਬਾਅਦ ਇਹ ਰੱਜ ਕੇ ਭੋਜਨ ਅੱਜ ਗੁਰਮੁਖਾਂ ਨੇ ਪਾਉਣਾ ਕੀਤਾ ਸੀ। ਕਹਿੰਦੇ ਇਸ ਤਰ੍ਹਾਂ ਉਹਨਾਂ ਨੇ ਆਪਣੀ ਕਰਨੀ ਕਰਕੇ ਖਾਲਸੇ ਨਾਲ ਬਹੁਤ ਵੱਡਾ ਬਖੇੜਾ ਪਾਇਆ। ਕੱਲ੍ਹ ਦੀ ਕਥਾ ਤੁਸਾਂ ਨੇ ਵਿਸਥਾਰ ਪੂਰਵਕ ਖਾਲਸਾ ਜੀ ਸਰਵਣ ਕੀਤੀ ਸੀ, ਜਿਹੜੀ ਅੱਜ ਦੀ ਕਥਾ ਹੈ। ਜਿਵੇਂ ਫਿਰ ਬਰਾੜ ਹੱਲਾ ਬੋਲਦੇ ਨੇ, ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤਣੀ ਹੈ, ਬਰਾੜਾਂ ਦਾ ਤੇ ਮਾਝੇ ਦੇ ਇਲਾਕੇ ਦੇ ਗੁਰਸਿੱਖਾਂ ਦਾ ਆਪਸ ਵਿੱਚ ਅੱਜ ਮਿਲਾਪ ਵੀ ਹੋ ਜਾਵੇਗਾ, ਕਿਉਂਕਿ ਕਈ ਵਾਰ ਹਵਾ ਹੀ ਐਸੀ ਆਉਂਦੀ ਹੈ ਕੁਝ ਨਾ ਕੁਝ ਵਖੇਵੇਂ ਪੈ ਜਾਂਦੇ ਨੇ, ਪਰ ਫਿਰ ਐਸੀ ਗੁਰੂ ਕੀ ਕਿਰਪਾ ਵਰਤਦੀ ਹੈ, ਸਾਰੇ ਵਖੇਵੇਂ ਦੂਰ ਵੀ ਹੋ ਜਾਂਦੇ ਨੇ ਜਦੋਂ ਗੁਰੂ ਰਹਿਮਤ ਕਰਦਾ ਹੈ। ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਰਤਨ ਸਿੰਘ ਭੰਗੂ ਜੀ ਨੇ ਬਹੁਤ ਪਿਆਰਾ ਗੁਰੂ ਖਾਲਸਾ ਜੀ ਇਤਿਹਾਸ ਕਲਮ ਬੰਦ ਕੀਤਾ ਹੈ। ਗਿਆਨੀ ਜਾਜਕ ਸਿੰਘ ਜੀ ਤੁਹਾਨੂੰ ਹੁਣੇ ਦੱਸ ਕੇ ਗਏ ਨੇ ਵੀ ਇਸ ਕਥਾ, ਇਸ ਗ੍ਰੰਥ ਦੀ ਜਿਹੜੀ ਕਥਾ ਹੈ ਉਹ ਬਹੁਤ ਹੀ ਪਿਆਰ ਵਿੱਚ ਸਰਵਣ ਕਰਨ ਵਾਲੀ ਹੈ, ਔਰ ਤੁਸੀਂ ਕੁਝ ਮਹੀਨਿਆਂ ਤੋਂ ਵਿਦਵਾਨਾਂ ਪਾਸੋਂ ਗੁਰਮੁਖਾਂ ਪਾਸੋਂ ਸਰਵਣ ਕਰਦੇ ਆ ਰਹੇ ਹੋ। ਜਿੰਨਾ ਕੁ ਸਮਾਂ ਦਾਸ ਨੂੰ ਸਤਿਗੁਰੂ ਜੀ ਨੇ ਬਖਸ਼ਿਆ, ਜਿਵੇਂ ਜਿਵੇਂ ਸਤਿਗੁਰਾਂ ਨੇ ਵਿਚਾਰ ਕਰਾਈ ਹੈ, ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਗੁਰੂ ਸਮਰੱਥ ਹੈ, ਗੁਰੂ ਕਾ ਇਤਿਹਾਸ ਬਹੁਤ ਗਹਿਰਾਈ ਵਾਲਾ ਹੈ, ਮੇਰੇ ਗਰੀਬ ਕੂਕਰ ਦੀ ਮਤ ਥੋੜ੍ਹੀ ਹੈ, ਸਤਿਗੁਰੂ ਜੀ ਆਪ ਬਖਸ਼ਿਸ਼ ਕਰਕੇ ਸੇਵਾ ਲੈਂਦੇ ਰਹਿਣ। ਆਓ ਜਿਵੇਂ ਇਤਿਹਾਸ ਭਾਈ ਸਾਹਿਬ ਜੀ ਕਲਮ ਬੰਦ ਕਰਦੇ ਨੇ, ਖਾਲਸਾ ਜੀ ਗੁਰੂ ਬਖਸ਼ਿਸ਼ ਦੁਆਰੇ ਸਾਂਝ ਕਰਨ ਦਾ ਯਤਨ ਕਰਨ ਦਾ ਯਤਨ ਕਰਾਂਗੇ। ਆਓ ਮਾਈ ਭਾਈ ਗੁਰਸਿੱਖ ਪਿਆਰ

ਸਾਹਿਬ ਜਿਹੜੇ ਇੱਧਰ ਉੱਧਰ ਨਿਖੜ ਨੁਖੜ ਗਏ ਸੀ ਕੱਲ ਦੀ ਜੰਗ ਵਿੱਚ, ਬਰਾੜਾਂ ਨੇ ਹੁਣ ਆਪਣੇ ਆਪ ਜਿੰਨੇ ਉਹਨਾਂ ਦੇ ਸਰਦਾਰ ਮੁਖੀ ਸਨ ਉਹਨਾਂ ਨੇ ਸਾਰਿਆਂ ਨੇ ਆਪਸ ਵਿੱਚ

0: ਕਿ ਗੁਰੂ ਖਾਲਸਾ ਜੀ ਇਸ ਤਰ੍ਹਾਂ ਮਿਲ ਕੇ ਸਲਾਹ ਕੀਤੀ ਹੈ। ਜਦੋਂ ਸਲਾਹ ਵਾਲੇ ਬਚਨ ਆਉਂਦੇ ਨੇ ਇੱਥੋਂ ਇੱਕ ਬਹੁਤ ਵੱਡੀ ਸੇਧ ਮਿਲ ਜਾਂਦੀ ਜੇ ਖਾਲਸਾ ਜੀ, ਵੀ ਹਮੇਸ਼ਾ ਕੋਈ ਛੋਟਾ ਕਾਰਜ ਕਰਨਾ ਹੋਵੇ, ਕੋਈ ਵੱਡਾ ਕਾਰਜ ਕਰਨਾ ਹੋਵੇ, ਪਰਿਵਾਰਕ ਮੈਂਬਰ ਹੋਣ ਜਾਂ ਕੋਈ ਵਿਖੇੜਾ ਪਿਆ ਹੋਵੇ, ਉਹ ਸਲਾਹ ਦੇ ਨਾਲ ਕਈ ਵਾਰ ਵਿਖੇੜੇ ਜਿਹੜੇ ਨੇ ਉਹ ਸਹੀ ਵੀ ਹੋ ਜਾਂਦੇ ਨੇ, ਪਰ ਸਲਾਹ ਦੇ ਨਾਲ ਕੀਤਾ ਜਾਵੇ, ਉਸ ਸਲਾਹ ਨੂੰ ਮੰਨਿਆ ਜਾਵੇ। ਕਈ ਵਾਰ ਇਉਂ ਹੁੰਦਾ ਸਲਾਹ ਦੇ ਵਿੱਚ ਬੰਦਾ ਆਪਣੀ ਗੱਲ ਹੀ ਜਿਹੜੀ ਆ ਉਹ ਮਨਾਉਣ ਦਾ ਯਤਨ ਕਰਦਾ, ਉਹਦੇ ਵਿੱਚ ਵੀ ਵਿਖੇੜਾ ਪੈਂਦਾ ਹੈ। ਵਿਖੇੜਾ ਉਦੋਂ ਖਤਮ ਹੁੰਦਾ ਹੈ ਜਦੋਂ ਦੋਨਾਂ ਪਾਸਿਓਂ ਸਲਾਹ ਬੜੇ ਪਿਆਰ ਵਿੱਚ ਕੀਤੀ ਜਾਵੇ, ਉਹਨੂੰ ਸੁਣਿਆ ਜਾਵੇ, ਉਹਨੂੰ ਮੰਨਿਆ ਜਾਵੇ, ਤੇ ਵੱਡੇ ਤੋਂ ਵੱਡੇ ਮਸਲੇ ਜਿਹੜੇ ਨੇ ਉਹ ਹੱਲ ਹੋ ਜਾਂਦੇ ਨੇ। ਜਦੋਂ ਇੱਕ ਪ੍ਰਾਣੀ ਕਵੇ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਬਾਕੀ ਸਭ ਗਲਤ ਹੈ, ਬਾਕੀ ਸਭ ਗਲਤ ਹੈ, ਉੱਥੇ ਕਦੇ ਵਖੇੜੇ ਸਹੀ ਨਹੀਂ ਹੋਇਆ ਕਰਦੇ, ਉੱਥੇ ਵਖੇੜੇ ਹੋਰ ਪੈ ਜਾਇਆ ਕਰਦੇ ਨੇ। ਇੱਥੇ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਕਹਿੰਦੇ ਉਸ ਵੇਲੇ ਖਾਲਸਾ ਜੀ ਬਰਾੜਾਂ ਨੇ ਮਿਲ ਕੇ ਆਪਸ ਵਿੱਚ ਸਲਾਹ ਕਰਨਾ ਕੀਤੀ ਹੈ।
1: ਗਿਰਜਨ ਵਜਾ ਬਨਾਇਕ
0: ਕਹਿੰਦੇ ਕੀ ਸਲਾਹ ਕੀਤੀ, ਵੀ ਜਿਵੇਂ ਪਠਾਨ ਆਏ ਸਨ, ਅਬਦਾਲੀ ਆਏ ਸੀ, ਗਿਲਜ਼ੇ ਆਏ ਸਨ, ਉਹਨਾਂ ਦਾ ਲਿਬਾਸ ਕੁਝ ਵੱਖਰਾ ਹੁੰਦਾ ਹੈ। ਇਹਨਾਂ ਨੇ ਇਹ ਸਲਾਹ ਕੀਤੀ ਵੀ ਜਿਹੜੇ ਮਾਝੇ ਦੇ ਇਲਾਕੇ ਦੇ ਉਹਦਾ ਤੇ ਨਾ ਡਰਨਾ ਕੋਈ ਨਹੀਂ ਹੈ, ਆਪਾਂ ਏਦਾਂ ਨਾ ਕਰੀਏ ਭਈ ਪਠਾਨ ਵਾਂਗੂ ਆਪਾਂ ਆਪਣਾ ਲਿਬਾਸ ਬਣਾ ਲਈਏ ਸਰੀਰ ਤੇ, ਉਦਾਂ ਦੀਆਂ ਪੋਸ਼ਾਕਾਂ ਪਾ ਲਈਏ, ਉਦਾਂ ਦਾ ਸਾਰਾ ਲਿਬਾਸ ਬਣ ਜਾਵੇ, ਵੇਖਣ ਨੂੰ ਇਉਂ ਜਾਪੇ ਵੀ ਅਬਦਾਲੀ ਦੀ ਫੌਜ ਆ ਗਈ ਹੈ, ਅਬਦਾਲੀ ਦੀ ਫੌਜ ਆ ਗਈ ਹੈ, ਤੇ ਜਿਹੜੇ ਸਿੰਘ ਨੇ ਉਹ ਡਰ ਕੇ ਦੌੜ ਜਾਣਗੇ। ਇਹ ਸਲਾਹ ਜਿਹੜੀ ਹੈ ਉਹਨਾਂ ਨੇ ਇਸ

ਸਿਆਸਤਾਂ ਦੀ ਬੁੱਕਲ ਮਾਰ ਕੇ, ਜਿਵੇਂ ਤੁਸੀਂ ਪਿਛਲੇ ਅਧਿਆਇ ਅੰਦਰ ਸੁਣਿਆ ਵੱਡਾ ਘੱਲੂਘਾਰਾ ਹੋਇਆ ਸੀ, ਅਬਦਾਲੀ ਦੀਆਂ ਫੌਜਾਂ ਆ ਰਹੀਆਂ ਸਨ, ਕੁਝ ਸਿੰਘਾਂ ਨੇ ਦੇਖਿਆ ਜੀ, ਕਹਿੰਦੇ ਆ ਵੇਖੋ ਜੀ ਕਿੱਡੇ ਸੋਹਣੇ ਫੁੱਲ ਲਾਲ ਲਾਲ ਰੰਗ ਦੇ ਖਿੜੇ ਹੋਏ ਨੇ। ਜਿਸ ਵੇਲੇ ਸਿਆਣੇ ਸਿੰਘਾਂ ਨੇ ਵੇਖਿਆ ਕਹਿੰਦੇ ਉਹ ਨਹੀਂ, ਉਹ ਕਮਲਿਓ ਫੁੱਲ ਨਹੀਂ, ਜੇ ਦੁਸ਼ਮਣ ਦੀਆਂ ਫੌਜਾਂ ਆ ਗਈਆਂ, ਜੇ ਤਕੜੇ ਹੋ ਜਾਵੋ। ਤੇਵੇਂ ਜਿਹੜੇ ਇਸ ਪਾਸੇ ਦੇ ਬਰਾੜ ਸਨ, ਉਹਨਾਂ ਨੇ ਇਹ ਨਕਲ ਕਰਨ ਦਾ ਯਤਨ ਕੀਤਾ। ਇੱਕ ਗੱਲ ਹੋਰ ਚੇਤਾ ਰੱਖੋ, ਨਕਲ ਵੀ ਅਕਲ ਨਾਲ ਹੁੰਦੀ, ਨਹੀਂ ਤੇ ਅਕਲ ਦੇ ਤੋਂ ਬਿਨਾਂ ਨਕਲ ਵੀ ਹੋਇਆ।

0: ਅਬਦਾਲੀ ਦੀਆਂ ਫੌਜਾਂ ਵਾਲਾ ਲਿਬਾਸ ਬਣਾ ਕੇ ਜਾਵਾਂਗੇ, ਉਹਨਾਂ ਕਹਿਣਾ ਵੀ ਵਾਕਿਆ ਅਬਦਾਲੀ ਆ ਗਿਆ, ਅਬਦਾਲੀ ਆ ਗਿਆ। ਤੇ ਜਿਹੜੇ ਸਿੰਘ ਨੇ ਸਾਰੇ ਦੇ ਸਾਰੇ ਦੌੜ ਜਾਣਗੇ।
1: ਲੂਟ ਲੇ ਹਮ ਉਨ ਸਭ ਸਭ ਸਾਜਾ,
0: ਕਹਿਣ ਲੱਗੇ ਜਦੋਂ ਆਪਾਂ ਅਬਦਾਲੀ ਦਾ ਲਿਬਾਸ ਬਣਾ ਕੇ ਜਾਵਾਂਗੇ, ਪਠਾਣਾ ਦਾ ਸਿੰਘ ਭੱਜ ਜਾਣਗੇ। ਜਿਹੜੇ ਚਾਰ ਦਸ ਘੋੜੇ ਨੇ ਜਾਂ ਕੋਈ ਸਾਜੋ ਸਮਾਜ ਹੈ ਜਾਂ ਕੋਈ ਥੋੜਾ ਵਾਲੀ ਨਗਦੀ ਖਜ਼ਾਨਾ ਹੋਵੇਗੀ, ਤੇ ਆਪਾਂ ਉਹ ਵੀ ਉਹਨਾਂ ਤੋਂ ਲੁੱਟ ਲੈਣਾ ਕਰਾਂਗੇ।
1: ਸੋ ਵਜਾ ਤਬ ਬਰਾੜਨ ਬਣਾ,
0: ਭਾਈ ਸਾਹਿਬ ਜੀ ਕਹਿੰਦੇ ਉਹ ਵਜਾ, ਉਹ ਸਲਾਹ ਕਰਕੇ ਉਦਾਂ ਦਾ ਲਿਬਾਸ ਜਿਹੜਾ ਸੀ ਨਾ ਪਠਾਣਾ ਵਰਗਾ, ਉਹ ਬਰਾੜਾ ਨੇ ਆਪਣੇ ਸਰੀਰ ਤੇ ਉਦਾਂ ਦੀਆਂ ਪੁਸ਼ਾਕਾਂ, ਉਦਾਂ ਦਾ ਲਿਬਾਸ ਗੁਰੂ ਖਾਲਸਾ

ਕੀ ਵਰਦੀ ਹੁੰਦੀ ਹੈ, ਫੌਜ ਵਾਲਿਆਂ ਦੀ ਹਰੀ ਵਰਦੀ ਹੁੰਦੀ ਹੈ, ਕਮਾਂਡੋ ਵਾਲਿਆਂ ਨੇ ਕਾਲੇ ਪਟਕੇ ਬੰਦੇ, ਵੱਖ ਵੱਖ ਵਰਦੀਆਂ ਹੁੰਦੀਆਂ ਨੇ। ਉਹਨਾਂ ਦੀ ਜਿਹੜੀ ਵਰਦੀ ਸੀ ਲਾਲ ਰੰਗ ਦੀ, ਉਹ ਵਰਦੀ ਨੂੰ, ਉਹ ਪੁਸ਼ਾਕ ਨੂੰ ਇਹਨਾਂ ਨੇ ਪਹਿਨਣਾ ਕੀਤਾ ਸੀ।

ਜੋੜਿਆਂ ਤੇ ਪਾ ਲਈਆਂ ਤੇ ਆਪਣੇ ਸਰੀਰਕ ਲਿਬਾਸ ਜਿਹੜੇ ਨੇ ਉਹ ਅਬਦਾਲੀ ਦੀਆਂ ਫੌਜਾਂ ਵਰਗੇ ਬਣਾ ਲੈਣਾ। ਕੀ ਇੱਥੇ ਤੁਹਾਨੂੰ ਪਤਾ ਹੈ ਕਈ ਵਾਰ ਨਕਲੀ ਪੁਲਿਸ ਵਾਲੇ ਬਣ ਜਾਂਦੇ ਨੇ, ਅੱਜ ਵੀ ਪੰਜਾਬ ਦੇ ਵਿੱਚ ਤੁਸੀਂ ਕਈ ਥਾਵਾਂ ਤੇ ਵੇਖਿਆ ਹੋਵੇਗਾ, ਬਹੁਤ ਕੁਝ ਹੁੰਦਾ ਹੈ ਨਕਲਾ ਲਿਬਾਸ ਬਣਾ ਲੈਣਾ। ਉਹੀ ਵਜ੍ਹਾ ਜਿਹੜੀ ਹੈ ਉਦਾਂ ਦਾ ਲਿਬਾਸ ਜਿਹੜਾ ਸੀ ਅਬਦਾਲੀ

0: ਵਰਗੇ ਉਹਨਾਂ ਦੀਆਂ ਉਹਨਾਂ ਨੇ ਬੁੱਕਲਾਂ ਮਾਰ ਲੈਣੀਆਂ ਕੀਤੀਆਂ।
1: ਸਾਥ ਨੇਜਨ ਕੈ ਚੋਬ ਬੰਦਾ,
0: ਕਹਿੰਦੇ ਨੇਜਿਆਂ ਦੇ ਨਾਲ ਜਿਹੜੇ ਚੋਬ

ਤੇਵੇ ਤੇਵੇ ਬਰਾੜਨ ਬਿਲਕੁਲ ਕਹਿੰਦੇ ਕਿ ਮੁੱਕ ਦੀ ਗੱਲ ਹੂ ਬਹੂ ਉਸੇ ਤਰ੍ਹਾਂ ਦਾ ਸਭ ਕੁਝ ਲਿਬਾਸ ਘੋੜੇ ਇਤ ਆਦਿਕ ਬਿਲ

0: ਚੋਟਾਂ ਲਾਇਆ ਕਰਦੀਆਂ ਸਨ। ਹੁਣ ਜੇ ਓਦਾਂ ਦਾ ਲਿਬਾਸ ਤੇ ਚੋਟਾਂ ਵੀ ਓਦਾਂ ਦੀਆਂ ਲਾਉਣੀਆਂ ਪੈਣੀਆਂ ਨੇ। ਓਦਾਂ ਦੀਆਂ ਇਹ ਨਗਾਰਿਆਂ ਤੇ ਚੋਟਾਂ ਡੰਮ ਡੰਮ ਕਰਦੀਆਂ ਲਾਈਆਂ ਸਨ ਪਿਆਰਿਓ।
1: ਰੱਖੇ ਸਿੰਘਨ ਕੇ ਰਹਿਤ ਤੇ ਖੜੇ,
0: ਕਹਿੰਦੇ ਜਿਹੜੇ ਬਹੀਰ ਦੇ ਮਮੂਰਖ ਅੱਗੇ ਸਿੰਘ ਤਿਆਰ ਬਰ ਤਿਆਰ ਪਹਿਰੇ ਤੇ ਰਹਿੰਦੇ, ਭਾਵ ਵੀ ਖਿਆਲ ਰੱਖਣਾ ਕੋਈ ਦੁਸ਼ਮਣ ਇਧਰੋਂ ਨਾ ਆਵੇ, ਕੋਈ ਸੱਜਿਓਂ ਨਾ ਆਵੇ, ਕੋਈ ਖੱਬਿਓਂ ਨਾ ਆਵੇ, ਹਰ ਥਾਂ ਤੇ ਹੁੰਦੇ ਨੇ ਵੀ ਤਾਂ ਤਿਆਰ ਬਰ ਤਿਆਰ ਪਹਿਰੇ ਤੇ ਰਹਿਣਾ। ਜਿਹੜੇ ਬਹੀਰ ਦੇ ਸਰਦਾਰ ਚੜ੍ਹਤ ਸਿੰਘ ਹੋਣਾ ਦੇ ਮੂਹਰੇ ਰਹਿਣ ਵਾਲੇ ਸਿੰਘ ਸਨ, ਜਦੋਂ ਉਹਨਾਂ ਨੇ ਦੂਰੋਂ ਇਹਨਾਂ ਫੌਜਾਂ ਨੂੰ ਆਉਂਦਿਆਂ ਵੇਖਿਆ ਤਾਂ ਕੀ ਹੋਇਆ ਪਿਆਰੇ ਜੀ ਦੱਸੋ?
1: ਨਜ਼ਰ ਲਾਲ ਰੰਗ ਆਵਤ ਪੜੇ,
0: ਕਹਿੰਦੇ ਜਦੋਂ ਲਾਲ ਲਾਲ ਰੰਗ ਦੀਆਂ ਬੁੱਕਲਾਂ ਮਾਰੀਆਂ, ਲਿਬਾਸ ਉਦਾਂ ਦਾ ਬਣਾਇਆ, ਉਹਨਾਂ ਨੂੰ ਦੂਰੋਂ ਇਉਂ ਨਜ਼ਰੀ ਪਏ, ਓਹ ਅਬਦਾਲੀ ਦੀਆਂ ਫੌਜਾਂ ਆ ਗਈਆਂ। ਅਜੇ ਘੱਲੂ ਘਾਰਾ ਹੋ ਕੇ ਤੇ ਹਟਿਆ ਹੀ ਆ, ਤੁਸੀਂ ਸੁਣਿਆ। ਉਹਨਾਂ ਨੇ ਸੋਚਿਆ ਵੀ ਸਾਰਾ ਕੁਝ ਲਿਬਾਸ ਉਦਾਂ ਦਾ, ਉਹਨਾਂ ਨੂੰ ਕੀ ਪਤਾ ਸੀ ਵੀ ਬਰਾੜਾ ਨੇ ਇੱਦਾਂ ਦਾ ਲਿਬਾਸ ਬਣਾ ਲਿਆ। ਉਹਨਾਂ ਨੇ ਵੇਖਿਆ, ਕਹਿੰਦੇ ਤਗੜੇ ਹੋ ਜਾਓ ਵੀ ਅਬਦਾਲੀ ਦੀਆਂ ਫੌਜਾਂ ਦੁਬਾਰਾ ਫੇਰ ਆ ਗਈਆਂ ਨੇ। ਦੇਖੋ ਕਿਵੇਂ ਹਾਸ ਰਸ ਦੀ ਕਥਾ ਵੀ ਨਾਲ ਦੀ ਨਾਲ ਲਿਖੀ ਹੈ।
1: ਉਹਨੇ ਉੱਠ ਪੱਜ ਆਏ ਕਰੀ ਪੁਕਾਰ,
0: ਉਹ ਜਿਹੜੇ ਮੂਹਰੇ ਖਲੋਤੇ ਸੀ ਨਾ ਜੀ ਪਹਿਰੇਦਾਰ, ਉਹਨਾਂ ਨੇ ਜਦ ਦੂਰੋਂ ਤੱਕਿਆ ਵੀ ਫੌਜਾਂ ਆ ਰਹੀਆਂ ਨੇ, ਦੌੜ ਕੇ ਆ ਗਏ। ਉਹਨਾਂ ਨੇ ਖਾਲਸੇ ਨੂੰ ਕੀਤਾ ਕਹਿਣਾ ਕੀਤਾ, ਖਾਲਸਾ ਜੀ ਤਕੜੇ ਹੋ ਜਾਓ, ਸ਼ਸਤਰ ਸੰਭਾਲੋ, ਵੈਰੀ ਦੂਰ ਨਹੀਂ ਜੇ, ਅਬਦਾਲੀ ਦੀਆਂ ਫੌਜਾਂ ਦੁਬਾਰਾ ਤੋਂ ਬਿਲਕੁਲ

0: ਖਾਲਸਾ ਜੀ ਸੁਣਿਆ ਕਿ ਬਹੀਰ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ। ਕਹਿੰਦੇ ਇੱਕਦਮ ਗੁਰੂ ਕਾ ਖਾਲਸਾ ਜਿਹੜਾ ਸੀ ਅਬਦਾਲੀ ਦੀਆਂ ਫੌਜਾਂ ਨੂੰ ਵੇਖਦਿਆਂ ਹੋਇਆ ਕੁਝ ਸੱਜੇ ਖੱਬੇ ਭੱਜਣ ਦਾ ਦੌੜਨ ਦਾ ਯਤਨ ਕੀਤਾ ਵੀ ਅਗਾਂਹ ਜਾ ਕੇ ਜੇ ਸ਼ਸਤਰ ਵੀ ਨਹੀਂ ਸੀ ਸੰਭਾਲੇ ਵੀ ਅਸੀਂ ਸ਼ਸਤਰ ਸੰਭਾਲ ਲਵਾਂਗੇ। ਬਹੀਰ ਨੇ ਅੱਗੇ ਲਾ ਕੇ ਦੌੜ ਜਾਣਾ ਕੀਤਾ ਤੇ ਅਬਦਾਲੀ ਦੀਆਂ ਫੌਜਾਂ ਦਾ ਭੁਲੇਖਾ ਪਾਉਂਦੀ ਹੋਏ ਬਰਾੜ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੈ।
1: ਕਈ ਕੋਸ ਭੱਜ ਗਇਓ ਬਹੀਰ।
0: ਵਾਹ ਭਾਈ ਵਾਹ। ਭਾਈ ਰਤਨ ਸਿੰਘ ਜੀ ਕਹਿੰਦੇ ਬਰਾੜ ਪਿੱਛੇ ਪਿੱਛੇ ਤੇ ਬਹੀਰ ਅੱਗੇ ਕਈ ਕੋ ਇਸ ਤਰ੍ਹਾਂ ਪਿੱਛਾ ਕਰਦੇ ਉਹਨਾਂ ਦੇ ਮਗਰ ਦੌੜੀ ਗਏ। ਫਿਰ ਵੀ ਦੇਖੋ ਅਗਰ ਜੇ ਥੋੜਾ ਦੌੜ ਗਏ ਨੇ ਸਿਆਣਪ ਵਰਤਦੇ ਤੇ ਪਿਛਾਂ ਮੁੜਾਉਂਦੇ, ਪਰ ਬੰਦਾ ਕਈ ਵਾਰ ਸੋਚਦਾ ਵੀ ਮੈਂ ਹੁਣ ਗਾਂਹ ਤੱਕ ਨੁਕਰੇ ਲਾ ਗਈ ਹੁਣ ਹਟਣਾ ਨਹੀਂ। ਉਹ ਨੁੱਕਰ ਲਾਉਂਦਾ ਲਾਉਂਦਾ ਕਈ ਵਾਰ ਨੁਕਰੇ ਆਪ ਲੱਗ ਜਾਂਦਾ, ਏਦਾਂ ਦੀਆਂ ਬਾਤਾਂ ਵੀ ਹੋ ਜਾਂਦੀਆਂ ਨੇ। ਕਹਿੰਦੇ ਜਦੋਂ ਪਿਛਾ ਨਾ ਨਾ ਹਟਿਆ ਦੌੜੀ ਗਏ ਤਾਂ ਅੱਗੇ ਬਹੀਰ ਜਾ ਰਹੀ, ਫਿਰ ਕੀ ਹੋਇਆ?
1: ਤੋ ਸਰਦਾਰਨ ਕਰੀ ਤਦਬੀਰ।
0: ਕਹਿੰਦੇ ਉਸ ਵੇਲੇ ਸਰਦਾਰ ਜੱਸਾ ਸਿੰਘ ਜੀ, ਜੱਸਾ ਸਿੰਘ ਰਾਮ ਗੜੀਏ ਸ਼ਾਮ ਸਿੰਘ ਜੀ ਨੇ ਸਲਾਹ ਕੀਤੀ, ਖਾਲਸਾ ਜੀ ਕਿੱਥੋਂ ਕੁ ਤੱਕ ਭੱਜੋਗੇ? ਇਹ ਤਾਂ ਪਿੱਛੇ ਹੀ ਭੱਜੇ ਆਉਂਦੇ ਨੇ। ਸਿਆਣਪ ਦੇ ਉਹਨਾਂ ਦੀ ਇਹ ਵਰਤਣੀ ਚਾਹੀਦੀ ਸੀ ਵੀ ਜੇ ਅੱਗੇ ਦੌੜ ਗਏ ਤੇ ਆਪਾਂ ਪਿਛਾਂਹ ਮੁੜਾਈਏ, ਪਰ ਉਹ ਹਟੇ ਨਾ। ਕਹਿਣ ਲੱਗੇ ਖਾਲਸਾ ਜੀ ਆਪਾਂ ਨੂੰ ਕੁਝ ਨਾ ਕੁਝ ਹੁਣ ਰੋਕ ਕੇ ਜੰਗ ਯੁੱਧ ਕਰਨਾ ਪਵੇਗਾ। ਆਪਾਂ ਜ਼ਿਆਦਾ ਵੀ ਅਗਾਂਹ ਚਲੇ ਗਏ, ਅੱਗੇ ਪਾਣੀ ਵੀ ਨਹੀਂ ਹੈਗਾ, ਫਿਰ ਕਿਵੇਂ ਜੰਗ ਯੁੱਧ ਹੋਵੇਗਾ? ਬੁਰਾ ਹਾਲ ਹੋ ਜਾਵੇਗਾ। ਜੇ ਸ਼ਹੀਦ ਹੋਣਾ ਹੈ ਅੱਗੇ ਵੀ ਹੋ ਜਾਣਾ, ਜੇ ਸ਼ਹੀਦ ਹੋਣਾ ਹੈ ਇੱਥੇ ਵੀ ਹੋ ਜਾਣਾ ਹੈ, ਕਿਉਂ ਨਾ ਹੋਵੇ? ਖਾਲਸਾ ਜੀ ਰੁਕ ਜਾਣਾ ਕਰੀਏ।
1: ਦੋਰਾ ਸਿੰਘ ਸਰਦਾਰ ਨੂੰ ਤਬ ਗਏ।
0: ਕਹਿੰਦੇ ਉਸ ਵੇਲੇ ਮੁਖੀ ਮੁਖੀ ਸਰਦਾਰਾਂ ਨੇ, ਖਾਲਸੇ ਨੇ ਬਾਕੀ ਦੇ ਸਿੰਘਾਂ ਨੂੰ ਇਉਂ

0: ਦਾ ਟਾਕਰਾ ਕਰਨਾ ਸ਼ੁਰੂ ਕਰ ਲੈਣਾ ਕਰੋ।
1: ਧਰਤੀ ਓੜਕ ਹਮ
0: ਆਏ ਕਹਿਣ ਲੱਗੇ, ਓੜਕ ਧਰਤੀ ਦਾ ਇੱਥੇ ਹੱਦ ਹੋ ਗਈ, ਇੱਥੇ ਤਾਂ ਧਰਤੀ ਹਿਸਾਬ ਨਾਲ ਮੁੱਕ ਜਾਂਦੀ, ਇੱਥੋਂ ਤੱਕ ਪਾਣੀ ਮਿਲਦਾ, ਗਾਂ ਪਾਣੀ ਵੀ ਨੀ ਪੀਣ ਨੂੰ ਮਿਲਦਾ, ਤੇ ਗਾਂ ਕਿੱਥੇ ਜੰਗਲ ਵਿੱਚ ਜਾਵਾਂਗੇ, ਹੱਦ ਤੱਕ ਤਾਂ ਆਪਾਂ ਆਏ ਹੋਏ ਆ, ਹੁਣ ਇੱਥੋਂ ਗਾਂ ਕਿੱਥੇ ਜਾਣਾ, ਇੱਥੇ ਰੁਕ ਕੇ ਹੀ ਯੁੱਧ ਕਰਨਾ ਕਰੋ।
1: ਕਹਾਂ ਪੜੇ ਕਾਬਲੀ ਪਾ,
0: ਕਾਬਲੀ ਜਿਹੜੇ ਕਿੱਥੋਂ ਤੱਕ ਸਾਡੀ ਦੌੜ ਕਰਨਗੇ, ਉਹਨਾਂ ਤੇ ਸਹੀ ਸਮਝਿਆ ਵੀ ਵਾਕਿਆ ਅਬਦਾਲੀ ਦੀਆਂ ਫੌਜਾਂ ਆਈਆਂ ਨੇ, ਉਹਨਾਂ ਵਿਚਾਰਾਂ ਨੂੰ ਜੇ ਕੀ ਪਤਾ ਸੀ ਵੀ ਇਹ ਤੇ ਜਿਹੜੇ ਬਹੀਰ ਤੇ ਉਹ ਮਗਰ ਪਏ ਨੇ, ਬਰਾੜ ਹੀ ਪਏ ਹੋਏ ਨੇ।
1: ਚੁਪਈ ਜੋ ਅਬ ਨੱਟੇ ਅੱਗੇ ਜਾਵੇ।
0: ਚੜਤ ਸਿੰਘ ਜੀ ਅਤੇ ਹੋਰ ਸਿੰਘ ਕਹਿਣ ਲੱਗੇ, ਖਾਲਸਾ ਜੀ ਧਿਆਨ ਦਿਓ, ਜੇ ਅਗਰ ਦੌੜ ਦੌੜ ਕੇ ਅੱਗੇ ਨੱਠੀ ਜਾਵਾਂਗੇ, ਦੌੜੀ ਜਾਵਾਂਗੇ, ਦੌੜੀ ਜਾਵਾਂਗੇ ਸਿਆਣੇ ਹੋ, ਤਾਂ ਕਿੱਥੋਂ ਕੁ ਤੱਕ ਆਪਾਂ ਦੌੜ ਕੇ ਜਾਣਾ ਕਰਾਂਗੇ।
1: ਬਰੇ ਪਿਆਸੈ ਨੀਰ ਨਾ ਪਾਵੇ,
0: ਕਹਿਣ ਲੱਗੇ ਓਦਾਂ ਵੀ ਮਰਨਾ ਹੈ ਤੇ ਅੱਗੇ ਜਾ ਕੇ ਪਾਣੀ ਦੇ ਦੁੱਖੋਂ ਮਰ ਜਾਵਾਂਗੇ, ਪਿਆਸ ਲੱਗੇਗੀ, ਪਾਣੀ ਪੀਣ ਨੂੰ ਮਿਲਣਾ ਕੋਈ ਨਹੀਂ ਹੈ, ਫਿਰ ਮਰ ਜਾਵਾਂਗੇ। ਜੇ ਸ਼ਹੀਦ ਹੋਣਾ ਹੈ ਤਾਂ ਇੱਥੇ ਹੀ ਸ਼ਹੀਦ ਹੋ ਜਾਣਾ ਕਰੀਏ।
1: ਲੋੜ ਈ ਅਬੈ ਖਲੋ,
0: ਸਰਦਾਰ ਕਹਿਣ ਲੱਗੇ ਨੇ ਮੁਖੀ ਸਿੰਘ, ਭਈ ਹੁਣ ਲੋੜ ਤਾਂ ਹੀ ਬਣਦੀ ਹੈ, ਸਿਆਣਪ ਤੇ ਹੀ ਬਣਦੀ ਹੈ ਭਈ

ਵਿਚਾਰ ਕੀਤੀ ਵੀ ਅੱਗੇ ਜੋ ਸਤਿਗੁਰੂ ਨੂੰ ਭਾਵੇਗਾ ਉਹੀ ਹੋਵੇਗਾ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਕਹਿਣ ਲੱਗੇ ਜੋ ਸਤਿਗੁਰਾਂ ਨੂੰ ਭਾਵੇਗਾ ਸੋ ਚੰਗਾ ਹੀ ਹੋਵੇਗਾ। ਇਸ ਕਰਕੇ ਭਾਈ ਆਪਾਂ ਨੂੰ ਠਹਿਰ ਜਾਣਾ ਚਾਹੀਦਾ ਹੈ। ਜਥੇਦਾਰਾਂ ਨੇ ਖਾਲਸਾ ਜੀ ਇਉਂ ਸਲਾਹ ਮਸ਼ਵਰਾ ਕਰਨਾ ਕੀਤਾ ਸੀ।

0: ਦਿੱਤੀਆਂ ਵੀ ਆ ਜਾਓ, ਖਾਲਸਾ ਖੜਾ ਹੈ, ਹੁਣ ਅੱਗੇ ਨਹੀਂ ਦੌੜੇਗਾ। ਜਦੋਂ ਉਹਨਾਂ ਨੇ ਵੀ ਅੱਗਿਓ ਨਗਾਰਿਆਂ ਤੇ ਚੋਟਾਂ ਲਾਈਆਂ ਤਾਂ
1: ਨਿਸ਼ਾਨ ਨਿਵਾਰਨ ਨਿਸ਼ਾਨ ਸੰਭਾਰ,
0: ਨਿਸ਼ਾਨ ਜੀ ਸਿੰਘ ਸਨ, ਉਹਨਾਂ ਨੇ ਆਪਣੇ ਨਿਸ਼ਾਨ ਸੰਭਾਲੇ, ਫਰਲੇ ਖੁੱਲੇ ਛੱਡ ਦਿੱਤੇ। ਕੇਸਰੀ ਨਿਸ਼ਾਨ ਜਿਹੜੇ ਸਨ ਉਹ ਹਵਾ ਦੇ ਵਿੱਚ ਲਹਿਰਾਉਣ ਲੱਗ ਪਏ।
1: ਸਿੰਘ ਸੂਰਮੇ ਪਿੱਛੇ ਮੁੜੇ,
0: ਕਹਿੰਦੇ ਫਿਰ ਸੂਰਮੇ ਗੁਰੂ ਕੇ ਖਾਲਸੇ ਨੇ ਸਲਾਹ ਕੀਤੇ, ਨਿਸ਼ਾਨ ਖੋਲ ਦਿੱਤੇ, ਕਹਿੰਦੇ ਹੁਣ ਅੱਗੇ ਨਹੀਂ ਜਾਣਾ, ਪਿਛਾਂ ਨੂੰ ਇਹਨਾਂ ਵੱਲੇ ਦੌੜਨਾ ਕਰੀਏ। ਭੁਲੇਖਾ ਇਹੀ ਹੈ ਅਬਦਾਲੀ ਦੀਆਂ ਫੌਜਾਂ ਨੇ ਵੀ ਹੁਣ ਇਹਨਾਂ ਨਾਲ ਮੁਕਾਬਲਾ ਹੋਵੇਗਾ, ਪਰ
1: ਸਰਦਾਰ ਸਭਾਗੜ ਪਿੱਛੇ ਜੁੜੇ,
0: ਮੁੱਖੀ ਮੁੱਖੀ ਸਰਦਾਰ ਜਥੇਦਾਰ ਸਨ ਸਾਰੇ ਪਿੱਛੇ ਹੋ ਤੁਰੇ ਨੇ, ਜੁੜੇ ਤੋਂ ਭਾਵ ਇਕੱਠੇ ਹੋ ਗਏ। ਕਹਿਣ ਲੱਗੇ ਵੀ ਖਾਲਸਾ ਜੀ ਇਕੱਠੇ

0: ਜੋਗ ਬਾਬਾ ਚੜ੍ਹਤ ਸਿੰਘ ਜੀ ਸਰਦਾਰ ਚੜ੍ਹਤ ਸਿੰਘ ਜੀ ਸੂਰਮਾ ਕਹਿੰਦੇ ਬਾਕੀ ਸਾਰੇ ਅਗਾਂਹ ਚਲ ਗਏ ਸੀ, ਉਹ ਸਾਰਿਆਂ ਤੋਂ ਪਿੱਛੇ ਪਿੱਛੇ ਸੀ। ਜਿਸ ਵੇਲੇ ਸਰਦਾਰ ਚੜ੍ਹਤ ਸਿੰਘ ਜੀ ਪਿੱਛੇ ਸਨ, ਉਹਨਾਂ ਨੇ ਕੀ ਵੇਖਿਆ ਖਾਲਸਾ ਜੀ ਦੱਸੋ।
1: ਸੋ ਖੜ ਮੁੜ ਸੰਘ ਬਿਰਾੜਨ ਗਏ।
0: ਸਤਨਾਮ ਸ਼੍ਰੀ ਵਾਹਿਗੁਰੂ। ਚੜ੍ਹਤ ਸਿੰਘ ਪਛਾਣ ਸੀ, ਉਹਨਾਂ ਨੇ ਬੜੇ ਗੌਰ ਨਾਲ ਵੇਖਿਆ ਵੀ ਅਬਦਾਲੀ ਦੀਆਂ ਫੌਜਾਂ ਆਉਂਦੀਆਂ ਕਿ ਹੋਰ ਹੀ ਕੁਝ ਹੋ ਰਿਹਾ ਹੈ। ਜਦੋਂ ਠਹਿਰ ਕੇ ਠਰਾਮੇ ਨਾਲ ਨਿਗਾਹ ਨੂੰ ਟਕਾ ਕੇ ਸਰਦਾਰ ਚੜ੍ਹਤ ਸਿੰਘ ਨੇ ਵੇਖਿਆ, ਕਹਿੰਦਾ ਲੈ ਓ ਹੋ ਖਾਲਸਾ ਜੀ ਠਹਿਰ ਜੋ ਠਹਿਰ ਜੋ ਠਹਿਰ ਜੋ, ਉਹ ਤੁਹਾਨੂੰ ਭੁਲੇਖਾ ਪੈ ਗਿਆ ਜੇ ਇਹ ਤੇ ਕਾਰਜ ਬਰਾੜ ਹੀ ਕਰੀ ਫਿਰਦੇ ਨੇ। ਅਬਦਾਲੀ ਦੀਆਂ ਫੌਜਾਂ ਦਾ ਲਿਬਾਸ ਬਣਾ ਕੇ ਆ ਗਏ ਨੇ, ਖਾਲਸਾ ਜੀ ਠਹਿਰ ਜਾਓ, ਹੁਣ ਅੱਗੇ ਨਾ ਜਾਣਾ ਕਰੋ। ਚੜ੍ਹਤ ਸਿੰਘ ਜੀ ਨੇ ਜ਼ੋਰ ਦੀ ਗੁਰੂ ਕਾ ਜੈਕਾਰਾ ਛੱਡ ਦਿੱਤਾ।
1: ਕਹਿੰਦੇ
0: ਸਰਦਾਰ ਚੜ੍ਹਤ ਸਿੰਘ ਜੀ ਨੇ ਸਾਰਾ ਭੇਦ ਲੈ ਲਿਆ, ਲੈ ਪਈ ਇਹ ਤੇ ਬਰਾੜ ਨਿਕਲੇ ਨੇ, ਸਾਨੂੰ ਭੁਲੇਖਾ ਪਾਈ ਬੈਠੇ ਸੀ ਵੀ ਅਬਦਾਲੀ ਦੀਆਂ ਫੌਜਾਂ ਆ ਗਈਆਂ, ਅਬਦਾਲੀ ਆ ਗਿਆ। ਖਾਲਸਾ ਜੀ ਆਪਾਂ ਤਾਂ ਇਉਂ ਕਰਨਾ ਕੀਤਾ, ਸਰਦਾਰ ਚੜ੍ਹਤ ਸਿੰਘ ਜੀ ਨੇ ਸਾਰਾ ਭੇਦ ਲੈ ਲੈਵਣਾ ਕੀਤਾ ਸੀ।
1: ਸਭ ਸਿੰਘਣ ਸੋ ਕਹਿਓ ਪੁਕਾਰ।
0: ਸਰਦਾਰ ਚੜ੍ਹਤ ਸਿੰਘ ਜੀ ਨੇ ਗੁਰਸੰਗਤ ਜੀ ਸਾਰੇ ਸਿੰਘਾਂ ਨੂੰ ਉੱਚੀ ਆਵਾਜ਼ ਦਿੱਤੀ ਹੈ, ਖਾਲਸਾ ਜੀ ਠਹਿਰ ਜੋ, ਆਪਾਂ ਨੂੰ ਬਹੁਤ ਵੱਡਾ ਭੁਲੇਖਾ ਪੈ ਗਿਆ। ਆਪਣੇ ਨਾਲ ਬਰਾੜਾਂ ਨੇ ਉਹ ਕੀਤਾ ਵੀ ਡਰ ਕੇ ਦੌੜ ਜਾਣਗੇ, ਇਹਨਾਂ ਨੇ ਅਬਦਾਲੀ ਦੀਆਂ ਫੌਜਾਂ ਦੇ ਲਿਬਾਸ ਬਣਾਏ ਨੇ। ਖਾਲਸਾ ਜੀ ਹੁਣ

0: ਕਹਿੰਦੇ
1: ਗੁਰੂ ਖਾਲਸੇ ਨੂੰ ਇੰਨਾ ਜੋਸ਼ ਆਇਆ ਵੀ ਅਸੀਂ ਤੇ ਇਹਨਾਂ ਤੋਂ ਟਲਦੇ ਜਾਂਦੇ ਸਾਂ, ਇਹਨਾਂ ਤੇ ਸਾਡੇ ਕਬੀਲੇ ਵੀ ਕੱਢ ਲੈਣਾ ਕੀ ਤੇ ਅਸੀਂ ਫਿਰ ਕੁਰੰਟ ਸਿੰਘ ਆਖਿਆ। ਤੁਸੀਂ ਕੱਲ ਦੀ ਕਥਾ ਅੰਦਰ ਸੁਣ ਰਹੇ ਸੀ ਢੰਡ ਕਸੇਲ ਦੇ ਸਰਦਾਰ ਗੰਡਾ ਸਿੰਘ ਜੀ ਦੇ ਕਬੀਲੇ ਨੂੰ ਵੀ ਲੈਜਾਵਣਾ ਕੀਤਾ ਸੀ, ਫਿਰ ਵੀ ਖਾਲਸਾ ਖਿਮਾ ਹੀ ਖਿਮਾ ਖਿਮਾ ਹੀ ਖਿਮਾ ਕਰੀ ਗਿਆ। ਕਹਿਣ ਲੱਗੇ ਅਜੇ ਨੀ ਟਲੇ, ਅਸੀਂ ਬਥੇਰਾ ਜਰਿਆ, ਖਾਲਸਾ ਜੀ ਤਕੜੇ ਹੋ ਜਾਓ। ਜਦੋਂ ਫਿਰ ਇਉਂ ਹੱਲਾ ਕੀਤਾ ਤਾਂ ਫਿਰ ਹੱਲਾ ਝੱਲਣਾ ਔਖਾ ਹੋਇਆ ਸੀ।
0: ਸੋਨਠ ਤੋਰੇ ਸਿੰਘ ਗੈਲ ਲਗਾ,
1: ਕਹਿੰਦੇ ਫਿਰ ਜਿਵੇਂ ਉਹ ਪਹਿਲਾਂ ਪਿੱਛੇ ਪਿੱਛੇ ਦੌੜਦੇ ਆ ਰਹੇ ਸੀ ਨਾ, ਬਹੀਰ ਅੱਗੇ ਦੌੜਦੀ ਸੀ, ਫਿਰ ਖਾਲਸਾ ਉਹਨਾਂ ਦੇ ਪਿੱਛੇ ਉਹ ਅੱਗੇ, ਇਹ ਤੇ ਬਾਤ ਇਦੋ ਹੀ ਬਣਦੀ ਰਹਿੰਦੀ ਹੈ। ਫਿਰ ਸਰਦਾਰ ਚੜ੍ਹਤ ਸਿੰਘ ਜੱਸਾ ਸਿੰਘ ਜੀ ਪਿੱਛੇ ਪਿੱਛੇ ਨੇ, ਤੇ ਬਰਾੜਾਂ ਦੀ ਅੱਗੇ ਦੌੜ ਲੱਗ ਰਹੀ ਹੈ।
0: ਕਿਚ ਪੜ ਲੈ ਗਿਚ ਗਏ ਵਗਾ,
1: ਕੁਝ ਫਟੜ ਹੋ ਗਏ।

0: ਕਹਿੰਦੇ ਕੁਝ ਜਿਹੜੇ ਸਨ ਗੁਰੂ ਖਾਲਸੇ ਬਹੀਰ ਵਾਲੇ ਨੇ ਜਿਹੜੇ ਇਹ ਆਪ ਆਏ ਸੀ, ਕੁਝ ਬਚ ਗਏ, ਕੁਝ ਦੌੜ ਗਏ, ਕੁਝ ਉਹਨਾਂ ਦੇ ਪੁੱਤਰ ਵੀ ਸਨ, ਕੁਝ ਪੋਤਰੇ ਵੀ ਸਨ, ਜਿਹੜੇ ਗੁਰੂ ਖਾਲਸੇ ਨੇ ਉਹਨਾਂ ਨੂੰ ਪਕੜ ਲੈਣਾ ਕੀਤਾ ਵੀ ਤੁਸੀਂ ਸਾਡੇ ਨਾਲ ਏਡਾ ਵੱਡਾ ਧੋਖਾ, ਤੁਸੀਂ ਅਬਦਾਲੀਏ ਦੀਆਂ ਫੌਜਾਂ ਦਾ ਲਿਬਾਸ ਬਣਾ ਕੇ ਸਾਡੇ ਤੇ ਹੱਲਾ ਬੋਲਣ ਦਾ ਯਤਨ ਕੀਤਾ, ਇਹ ਬਾਤ ਠੀਕ ਨਹੀਂ ਹੈ। ਜਿਹਨਾਂ ਦੇ ਪੁੱਤ ਪੋਤਰ ਗੁਰੂ ਖਾਲਸੇ ਨੇ ਪਕੜ ਲੈਣਾ ਕੀਤੇ ਤਾਂ
1: ਸੁਣ ਆਈ ਤਿਨੇ ਹੀ ਕੀ
0: ਉਹਨਾਂ ਦੀਆਂ ਮਾਵਾਂ ਜਿਹੜੀਆਂ ਸਨ ਬੀਬੀਆਂ, ਉਹ ਸੁਣਿਆ ਵੀ ਖਾਲਸੇ ਨੇ ਸਾਡੇ ਪੁੱਤ ਪੋਤਰੇ ਪਕੜ ਲਏ ਨੇ, ਛੱਡਣੇ ਨਹੀਂ ਹੈ, ਹੋ ਸਕਦਾ ਕਿਧਰੇ ਨੁਕਸਾਨ ਹੋ ਜਾਵੇ, ਹੈ ਤੇ ਸਾਰੇ ਆਪਣੇ ਨੇ। ਉਹਨਾਂ ਦੀਆਂ ਮਾਤਾਵਾਂ ਭੈਣਾਂ ਬੀਬੀਆਂ ਜਿਹੜੀਆਂ ਸਨ ਉਹ ਚੱਲ ਕੇ ਖਾਲਸੇ ਦੇ ਹਜ਼ੂਰ ਆ ਕੇ ਫਤਿਹ ਬੁਲਾ ਕੇ ਖਾਲਸੇ ਨੂੰ ਬੇਨਤੀ ਕਰਨ ਲੱਗੀਆਂ, ਖਾਲਸਾ ਜੀ ਸਾਡੀ ਬੇਨਤੀ

ਹੁਣ ਸਾਡੇ ਪੁੱਤ ਪੋਤਰਿਆਂ ਨੂੰ ਛੱਡ ਦੇਣਾ ਕਰੋ ਤੇ ਗੁਰੂ ਕਾ ਖਾਲਸਾ ਸਦਾ ਦਇਆਵਾਨ ਹੁੰਦਾ ਹੈ, ਸਦਾ ਦਿਆਲੂ। ਗੁਰੂ ਵੀ ਦਿਆਲੂ ਹੈ, ਕਿਰਪਾਲੂ ਹੈ, ਤੇ ਗੁਰੂ ਕੀਆਂ ਫੌਜਾਂ ਵੀ ਹਮੇਸ਼ਾ ਦਿਆਲਤਾ ਦੇ ਵਿੱਚ ਹੀ ਰਹਿੰਦੀਆਂ ਨੇ। ਉਸ ਵੇਲੇ ਉਹਨਾਂ ਦੇ ਪੁੱਤ ਪੋਤਰਿਆਂ ਨੂੰ

0: ਸਤਿਕਾਰ ਯੋਗ ਭਾਈ ਸਾਹਿਬ ਜੀ, ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਖਾਲਸਾ ਜੀ ਇਉਂ ਬਰਾੜਾਂ ਦਾ ਤਾਂ ਖਾਲਸੇ ਦਾ ਇੱਕ ਵਾਰ ਬਹੁਤ ਵੱਡਾ ਬਖੇੜਾ ਪੈ ਗਿਆ, ਬਹੁਤ ਵੱਡਾ ਝਗੜਾ ਹੋਇਆ, ਇਸ ਤਰ੍ਹਾਂ ਦੋ ਵਾਰ ਹੱਲਾ ਇੱਕ ਦੂਸਰੇ ਤੇ ਭਾਰੀ ਹੋਇਆ ਹੈ।
1: ਸਿੰਘ ਕਰੈ ਨੈ ਤਿੰਨ ਸੰਗ ਖੈਰ,
0: ਹੁਣ ਸਿੰਘ ਵੀ ਉਹਨਾਂ ਦੇ ਨਾਲ ਖੈਰ ਹੁੰਦਾ ਵੀ ਸੁੱਖ ਨਹੀਂ ਕਰਦੇ ਉਹਨਾਂ ਦੀ।

0: ਪੈਦਾ ਨਹੀਂ ਹੋਣਾ, ਉਹ ਆਪਣੇ ਪਿੰਡ ਵਿੱਚ ਹੀ ਨਾ ਕਹਿੰਦੇ ਫਿਰ ਗੜੀਆਂ ਬਣਾਉਣ ਲੱਗ ਪਏ, ਭਾਵ ਕਿ ਮੋਰਚੇ, ਵੀ ਮੋਰਚਿਆਂ 'ਚ ਲਾ ਕੇ ਆਪਾਂ ਜੰਗ ਯੁੱਧ ਕਰਾਂਗੇ। ਕਹਿੰਦੇ ਜਿਹੜੇ ਵਿਰਾਟ ਸਨ ਉਹਨਾਂ ਨੇ ਮੋਰਚੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ ਪਿਆਰਿਓ।
1: ਲੱਗਿਓ ਖਾਸੋ ਮੋਰਚੇ ਲਾਵਣਾ,
0: ਉਹ ਗੜੀ ਕਿਲਾ ਬਣਾਉਣ ਲੱਗ, ਗੜੀ ਨਾਮ ਕਿਲੇ ਦਾ ਵੀ ਹੁੰਦਾ ਹੈ, ਉਹ ਕਿਲਾ ਬਣਾਉਣ ਲੱਗ ਪਏ ਤੇ ਖਾਲਸਾ ਆਪਣੇ ਮੋਰਚੇ ਬਣਾਉਣ ਲੱਗ ਪਿਆ। ਗੜੀ ਤੇ ਮੋਰਚੇ ਵਿੱਚ ਫਰਕ ਹੁੰਦਾ ਹੈ। ਗੜੀ ਜਿਵੇਂ ਤੁਸੀਂ ਚਮਕੌਰ ਦੀ ਵੇਖਦੇ ਹੋ, ਗੜੀ ਹੁੰਦਾ ਕਿਲਾ ਛੋਟਾ ਜਿਹਾ ਜਾਂ ਵੱਡਾ, ਤੇ ਮੋਰਚਾ ਹੁੰਦਾ ਜਿਵੇਂ ਟੋਏ ਪੁੱਟ ਲੈਣੇ ਉੱਪਰ ਰੇਤਾ ਦੀਆਂ ਬੋਰੀਆਂ ਰੱਖ ਦੇਣੀ, ਉਹਨਾਂ ਨੂੰ ਮੋਰਚੇ ਕਹਿੰਦੇ ਨੇ। ਵਿਰਾਟ ਜਿਹੜੇ ਉਹ ਗੜੀ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਖਾਲਸੇ ਕੋਲ ਕਿਹੜੀ ਕੋਈ ਏਦਾਂ ਦੀ ਬਾਤ ਸੀ, ਉਹਨਾਂ ਨੇ ਆਪਣੇ ਮੋਰਚੇ ਲਾਉਣੇ ਸ਼ੁਰੂ ਕਰ ਦਿੱਤੇ ਸਨ।
1: ਕੱਚਾ ਖੂਹ ਜਲ ਤਬ ਸੁੱਕ ਮੁੱਕ
0: ਜਾ, ਬਹੁਤਾ ਪਾਣੀ ਤੇ ਉਸ ਇਲਾਕੇ ਵਿੱਚ ਹੈ ਨਹੀਂ ਸੀ, ਕੁਝ ਕੱਚੇ ਖੂਹ ਹੁੰਦੇ ਸਨ, ਉਹਨਾਂ ਦਾ ਵੀ ਪਾਣੀ ਮੁੱਕ ਗਿਆ।
1: ਵਿਰਾਟ ਨੱਠੇ ਛੱਡ ਸੋਈ
0: ਤਾਂ, ਫਿਰ ਵਿਰਾਟ ਆਪਣੀਆਂ ਗੜੀਆਂ ਗੁੜੀਆਂ ਨੂੰ ਛੱਡ

0: ਨੂੰ ਨਿਕਲਣ ਦੇ ਬਰਾੜ ਸਿੰਘਾਂ ਨੂੰ ਨੀ ਅੱਗੇ ਨਿਕਲਣ ਦੇ ਏਦਾਂ ਬਖੇੜਾ ਚੱਲ ਰਿਹਾ ਸੀ ਚੱਲਦਿਆਂ ਚੱਲਦਿਆਂ
1: ਬੈਸ ਘੋੜੀ ਕੱਢ ਚੰਗੀ
0: ਕੋਈ ਗਊਆਂ ਲਵੇਰੀਆਂ ਮੱਝਾਂ ਲਵੇਰੀਆਂ ਜਾਂ ਘੋੜੀਆਂ ਸਵਾਰੀਆਂ ਕਰਨ ਵਾਸਤੇ ਚੰਗੀਆਂ ਹੁੰਦੀਆਂ ਸਨ ਉਹ ਵੀ ਸਿੰਘਾਂ ਨੇ ਦੁੱਧ ਦੱਧ ਛਕਣਾ ਹੀ ਹੁੰਦਾ ਨਾ ਜੇ ਨਾ ਦਵੇ ਤੇ ਫਿਰ ਹੱਲਾ ਬੁਲ ਕੇ ਵੀ ਲੈਣਾ ਹੁੰਦਾ ਕਹਿੰਦੇ ਦੰਗਾ ਸਿੰਘਾਂ ਦਾ ਸ਼ੁਰੂ ਤੋਂ ਚੱਲਦਾ ਹੀ ਆਇਆ ਹੈ ਸਤਿਗੁਰ ਤੇ ਮੰਗਾ ਕਹਿੰਦੇ ਉਸ ਵੇਲੇ ਘੋੜੀਆਂ ਇੱਤ ਆਦਿਕ ਸਵਾਰੀਆਂ ਵਾਸਤੇ ਉਹ ਵੀ

0: ਕੀਤੇ ਸਨ।
1: ਕਰਤੂਤ ਆਪਣੀ ਭੈ ਖੁਆਰੇ,
0: ਭਾਈ ਸਾਹਿਬ ਜੀ ਕਹਿੰਦੇ ਨੇ ਐਵੇਂ ਕੋਈ ਬਾਤ ਨੀ, ਕਰਤੂਤ ਕਰਕੇ ਹਾਰੇ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਕਹਿੰਦੇ ਆਪਣੀ ਪਰਤੂਤ ਕਰਕੇ ਬਖੇੜਾ ਪੈਕੇ ਹਾਰ ਜਾਣਾ ਕੀਤਾ।
1: ਕਿਸੇ ਜੁਮੈ ਸਿੰਘ ਨਜਰਾਨਾ ਟਿਕਾਵੇ,
0: ਕਿਹੋ ਜਿਹੇ ਸਿੰਘ ਜਿਹੜੇ ਸਨ ਇਸ ਤਰ੍ਹਾਂ।

0: ਕਿਸੇ ਨਾਲ ਫਿਰ ਰਿਸ਼ਤੇਦਾਰੀ ਹੈ ਤਦ, ਕਿਉਂਕਿ ਉਹ ਵਖੇੜਾ ਆਇਆ ਸੀ, ਹਵਾ ਆਈ ਸੀ, ਲੰਘ ਜਾਣਾ ਕੀਤੀ ਹੈ। ਹੁਣ ਮਾਝੇ ਦੇ ਇਲਾਕੇ ਦੇ ਸਿੰਘ ਅਤੇ ਮਾਲਵੇ ਦੇ ਜਿਹੜੇ ਬਰਾੜ ਸਨ, ਉਹਨਾਂ ਵਿੱਚ ਬੱਚੀਆਂ ਦੇ ਬੱਚਿਆਂ ਦੇ ਰਿਸ਼ਤੇ ਮੰਗਣੇ ਸ਼ੁਰੂ, ਸਹਿਜੇ ਸਹਿਜੇ ਹੋਣੇ ਸ਼ੁਰੂ ਹੋ ਗਏ। ਆਪਸ ਵਿੱਚ ਹੁਣ ਸਹਿਜੇ ਸਹਿਜੇ ਮਿਲਾਪ ਵੀ ਹੋ ਜਾਣਾ ਹੈ।
1: ਯੂੰ ਕਰ ਸਿੰਘਨ ਰਈਅਤ ਬਣਾਏ।
0: ਇਸ ਤਰ੍ਹਾਂ ਕੀ ਹੋਇਆ, ਸਹਿਜੇ ਸਹਿਜੇ ਜਦੋਂ ਰਿਸ਼ਤੇ ਬੱਚੇ ਬੱਚੀਆਂ ਦੇ ਸ਼ੁਰੂ ਹੋ ਗਏ, ਇੱਕ ਦੂਜੇ ਨਾਲ ਠਹਿਰਾਉ ਹੋ ਗਿਆ। ਕਹਿੰਦੇ ਫਿਰ ਸਿੰਘਾਂ ਦੀ ਰਈਅਤ ਪਰਜਾ ਹੀ ਮਾਲਵੇ ਦੀ ਇਲਾਕੇ ਦੀ ਬਣ ਚੁੱਕੀ ਸੀ।
1: ਫਿਰ ਉਨਹੀ ਘਰ ਡੇਰੇ
0: ਲਾ, ਸਹਿਜੇ ਸਹਿਜੇ ਵਿਖਾੜ ਤਾਂ ਬਥੇਰਾ ਪਿਆ, ਹਵਾ ਆਈ ਸੀ, ਨਿਕਲ ਗਈ, ਹੁਣ ਗੁਰੂ ਦੀ ਕਿਰਪਾ ਹੋ ਗਈ। ਹੁਣ ਸਹਿਜੇ ਸਹਿਜੇ ਫਿਰ ਦੁਬਾਰਾ ਤੋਂ ਬਰਾੜਾਂ ਦਾ ਤੇ ਮਾਝੇ ਦੇ ਇਲਾਕਿਆਂ ਦਾ ਮਿਲਾਪ ਹੋ ਗਿਆ। ਮਾਝੇ ਦੇ ਸਿੰਘ ਫਿਰ ਬਰਾੜਾਂ ਦੇ ਘਰ ਆਪਣੇ ਡੇਰੇ ਲਾ ਲੈਣਾ ਕੀਤੇ ਤੇ ਉਹ ਵੀ ਅੱਗੋਂ ਸਤਿਕਾਰ ਦੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ।
1: ਫਿਰ ਸਿੰਘਨ ਕੇ ਤੇ ਪੈ ਦਾਸ,
0: ਕਹਿੰਦੇ ਇਸ ਤਰ੍ਹਾਂ ਉਹ ਸਿੰਘਾਂ ਦੇ ਦਾਸ ਬਣ ਗਏ, ਸਿੰਘ ਵੀ ਉਹਨਾਂ ਦੇ ਬਣ ਗਏ। ਜਿਵੇਂ ਦਾ ਕੋਈ ਬੋਲ ਬੋਲੇਗਾ ਰਾਸਤੇ ਉਸੇ ਤਰ੍ਹਾਂ ਦਾ ਹੀ ਆਉਣਾ ਨਾ। ਅਗਰ ਜੇ ਮਿੱਠੜੇ ਬੋਲ ਬੋਲੇਗਾ ਤੇ ਮਿੱਠ ਪੈਦਾ ਹੋਵੇਗੀ, ਅਗਰ ਐਸਾ ਬੋਲ ਬੋਲੇਗਾ ਤੇ ਕੁੜੱਤਣ ਪੈਦਾ ਹੋਵੇਗੀ। ਜਦੋਂ ਉਹਨਾਂ ਨੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਵੇਲੇ ਮਾਝੇ ਦੇ ਇਲਾਕੇ ਦੇ ਸਿੰਘਾਂ ਨੇ ਵੀ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਫਿਰ ਦੋਨਾਂ ਜਾਣਿਆਂ ਦਾ ਆਪਸ ਵਿੱਚ ਸਹਿਜੇ ਸਹਿਜੇ ਪਿਆਰ ਜਿਹੜਾ ਵਧਣਾ ਸ਼ੁਰੂ ਹੋਇਆ ਸੀ। ਖਾਲਸਾ ਜੀ
1: ਗੁਜਰ ਕਰੇ ਖਾਲਸਾ ਯੂੰ ਖਾਸ,
0: ਕਹਿੰਦੇ ਇਸ ਤਰ੍ਹਾਂ ਜਿਹੜਾ ਖਾਲਸਾ ਸੀ ਫਿਰ ਮਾਲਵੇ ਵਿੱਚ ਹੀ ਉਹਨਾਂ ਦੇ ਘਰਾਂ ਵਿੱਚ ਆਪਣਾ ਗੁਜ਼ਰ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਸੀ।
1: ਦੋਹਰਾ ਉਸੀ ਦੇਸ਼ ਸਿੰਘ ਫਿਰ ਵੜੇ,
0: ਕਹਿੰਦੇ ਫਿਰ ਸਿੰਘ ਜਿਹੜੇ ਸੀ ਉਹ ਮਾਲਵੇ ਦੇ ਇਲਾਕੇ ਵਿੱਚ ਹੀ ਆਪਣਾ ਡੇਰਾ ਜਮਾ ਕੇ ਖਾਲਸਾ ਜੀ ਰਹਿਣਾ ਸ਼ੁਰੂ ਕਰ ਦਿੱਤਾ ਸੀ।
1: ਉਨਕੋ ਠੀਕ ਬਣਾ,
0: ਉਨਕੋ ਠੀਕ ਬਣਾਏ, ਠੀਕ ਹੁੰਦਾ ਚੰਗੇ ਬਣਾ ਦਿੱਤਾ ਬਰਾੜਾਂ ਨੂੰ। ਦੇਖੋ ਜੇ ਹੱਲਾ ਨਾ ਕਰਦੇ ਚੁੱਪ ਹੀ ਰਹਿੰਦੇ ਤਾਂ ਮੇਰਾ ਖਿਆਲ ਉਹਨਾਂ ਸੁਧਰਨਾ ਨਹੀਂ ਸੀ। ਜਦੋਂ ਇੱਕ ਦੂਜੇ ਤੇ ਕਿੱਥੋਂ ਕੁ ਤੱਕ ਚੁੱਪ ਹੁੰਦੀ ਹੈ। ਜਦੋਂ ਫਿਰ ਉਸ ਬਹੀਰ ਵਾਲੇ ਸਰਦਾਰ ਜੱਸਾ ਸਿੰਘ ਜੀ, ਸਰਦਾਰ ਚੜ੍ਹਤ ਸਿੰਘ ਜੀ ਨੇ ਵੀ ਅੱਗਿਓਂ ਜ਼ੋਰ ਦਿਖਾਏ, ਫਿਰ ਠੀਕ ਬਣਾ ਦਿੱਤਾ। ਹੁਣ ਘੱਟ ਤਾਂ ਕੋਈ ਕੀਤੀ ਨਹੀਂ, ਅਬਦਾਲੀ ਦੀਆਂ ਫੌਜਾਂ ਵਾਲਾ ਲਿਬਾਸ ਬਣਾ ਕੇ ਕਿਵੇਂ ਕਿਵੇਂ ਪਿੱਛੇ ਦੌੜੇ ਨੇ। ਇਹ ਤੇ ਸਰਦਾਰ ਚੜ੍ਹਤ ਸਿੰਘ ਜੀ ਨੇ ਪਛਾਣ ਲਿਆ, ਖਾਲਸਾ ਜੀ ਠਹਿਰੋ, ਇਹ ਭੁਲੇਖਾ ਹੀ ਪਾ ਰਹੇ ਨੇ, ਅਬਦਾਲੀ ਨਹੀਂ ਆਇਆ, ਇਹ ਆਪਣੇ ਹੀ ਨੇ। ਦੇਖੋ ਕਿੱਡਾ ਵੱਡਾ ਭੁਲੇਖਾ ਪਿਆ। ਉਸ ਵੇਲੇ ਗੁਰੂ ਖਾਲਸੇ ਨੇ ਫਿਰ ਉਹਨਾਂ ਨੂੰ ਠੀਕ ਬਣਾਇਆ, ਭਾਵ ਗੁਰਮੁਖ ਬਣਾ ਦਿੱਤਾ। ਠੀਕ ਤੋਂ ਭਾਵ ਕੀ ਹੈ, ਸਹਿਜੇ ਸਹਿਜੇ ਉਹਨਾਂ ਨੂੰ ਵੀ ਗੁਰਮੁਖ ਬਣਾ ਦਿੱਤਾ।
1: ਅੱਗੇ ਆਈ ਸੋ ਮਿਲੈ,
0: ਹੁਣ ਕਹਿੰਦੇ ਉਹ ਵੀ ਅੱਗੋਂ ਆ ਕੇ ਬੜੇ ਪਿਆਰ ਵਿੱਚ ਬਰਾੜ ਵੀ ਮਿਲਦੇ ਨੇ ਮਾਝੇ ਦੇ ਇਲਾਕੇ ਵਾਲੇ ਨੂੰ, ਮਾਝੇ ਵਾਲੇ ਵੀ ਮਿਲਦੇ ਨੇ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਫਤਿਹ ਬੁਲਾਉਂਦੇ ਨੇ ਇੱਕ ਦੂਜੇ ਨੂੰ,
1: ਕਰ ਆਪਣੇ ਦੇ ਉਤਰਾ।
0: ਮਾਲਵੇ ਵਾਲੇ ਸਿੰਘ ਬਰਾੜ ਕਹਿੰਦੇ ਖਾਲਸਾ ਜੀ ਅੱਜ ਸਾਡੇ ਘਰ ਲੰਗਰ ਛਕਣਾ ਜੇ, ਖਾਲਸਾ ਜੀ ਅੱਜ ਸਾਡੇ ਘਰ ਠਹਿਰਨਾ ਹੈ। ਇਸ ਤਰ੍ਹਾਂ ਗੁਰੂ ਖਾਲਸੇ ਨੂੰ ਆਪਣੇ ਘਰਾਂ ਦੇ ਵਿੱਚ ਟਿਕਾਣੇ ਦੇ ਦੇਣਾ ਕੀਤੇ ਸਨ।
1: ਜੀ ਪਾਉਲ ਲੈ ਪੰਥ ਰਲੇ,
0: ਤੁਹਾਨੂੰ ਯਾਦ ਹੋਵੇਗਾ ਪਰਸੋਂ ਦੀ ਕਥਾ ਅੰਦਰ ਸੁਣ ਰਹੇ ਸੀ ਨਾ, ਅਗਰ ਸਿੰਘ ਕਹਿੰਦੇ ਸੀ ਖਾਲਸਾ ਜੀ ਅੰਮ੍ਰਿਤ ਛਕ ਲੋ, ਕਹਿੰਦੇ ਜੀ ਪਹਿਲਾਂ ਛਕਿਆ ਅੰਦਰ ਅੰਦਰੋਂ ਕਿਤੇ ਨਿਕਲ ਗਿਆ ਜੇ। ਫਿਰ ਖਾਲਸੇ ਨੇ ਕਹਿਣਾ ਨਹੀਂ ਖਾਲਸਾ ਜੀ ਅੰਮ੍ਰਿਤ ਛਕਣਾ ਚਾਹੀਦਾ, ਲਓ ਜੀ ਸਾਡੇ ਕਿਤੇ ਹਿਰਦੇ ਮੈਲੇ ਨੇ। ਫਿਰ ਕਹਿਣਾ ਖਾਲਸੇ ਨੇ ਛਕ ਲਓ, ਜਿਹੜਾ ਸਾਡੇ ਦਾਦੇ ਨੇ ਛਕਿਆ ਸੀ ਉਹ ਵੀ ਤੇ ਸਾਡੇ ਵਿੱਚ ਹੀ ਹੈ। ਹੁਣ ਉਸ ਥਾਂ ਤੋਂ ਭਾਵ ਅਗਾਂਹ ਹੋ ਕੇ ਤੇ ਕਹਿੰਦੇ ਖਾਲਸਾ ਜੀ ਸਾਨੂੰ ਖੰਡੇ ਬਾਟੇ ਦੀ ਪੌੜ ਬਖਸ਼ੋ। ਹੁਣ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਖਾਲਸੇ ਵਿੱਚ ਸ਼ਾਮਲ ਹੋ ਜਾਣਾ ਕੀਤਾ। ਭਾਈ ਦਾਨ ਸਿੰਘ ਜੀ ਦੀ ਰੱਖੀ ਹੋਈ ਸਿੱਖੀ ਦੁਬਾਰਾ ਲਗਰਾਂ ਤੇ ਪਹੁੰਚ ਜਾਣਾ ਕੀਤੀ ਸੀ।
1: ਸੋ ਤਉ ਪੈ ਨਿਹਾ,
0: ਕਹਿੰਦੇ ਫਿਰ ਖੰਡੇ ਬਾਟੇ ਦੀ ਪੌੜ ਲੈ ਕੇ ਅੰਮ੍ਰਿਤ ਛਕ ਕੇ ਨਦਰੋ ਨਦਰ ਨਿਹਾਲ ਹੋ ਗਏ। ਗੁਰੂ ਕੀ ਕਿਰਪਾ ਦੋਨਾਂ ਪਾਸਿਆਂ ਤੇ ਵਰਤ ਗਈ ਸੀ।
1: ਰਤਨ ਸਿੰਘ ਸੁਨ ਪਿਤਾ ਤੇ,
0: ਸਤਿਕਾਰਯੋਗ ਗਿਆਨੀ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਨੇ ਮੈਂ ਆਪਣੇ ਪਿਤਾ ਜੀ ਪਿਤਾ ਰਾਏ ਜੀ ਤੋਂ ਜਿਵੇਂ ਮੈਂ ਕਥਾ ਸੁਣੀ ਹੈ ਵਡੇਰਿਆਂ ਤੋਂ ਸੁਣੀ ਹੈ, ਮੈਂ ਐਵੇਂ ਨਹੀਂ ਲਿਖ ਰਿਹਾ, ਮੈਂ ਉਹਨਾਂ ਤੋਂ ਸੁਣ ਕੇ ਇਹ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਕਲਮ ਬੰਦ ਕਰਦਾ ਹਾਂ।
1: ਤੈਸੀ ਲਿਖੀ ਸੰਭਾਲ
0: ਸੰਭਾਲ ਕੇ ਬਣਾ ਕੇ ਘੋਖ ਕੇ ਵੇਖ ਕੇ ਐਵੇਂ ਨਹੀਂ ਲਿਖ ਦਿੱਤਾ, ਬਹੁਤ ਸੰਭਾਲ ਕਰਕੇ ਘੋਖ ਕੇ ਫਿਰ ਇਸ ਕਥਾ ਨੂੰ ਲਿਖਿਆ ਹੈ।
1: ਦੋਰਾ
0: ਹਾਂਜੀ,
1: ਜੇ ਕੋ ਆਖੇ ਪ੍ਰਸੰਨ ਹੈ,
0: ਹਾਂਜੀ ਜੇ ਕੋਈ ਇਹ ਪ੍ਰਸ਼ਨ ਪੁੱਛੇ ਖਾਲਸੇ ਤੋਂ ਵੀ ਬਰਾੜਾ ਨਾਲ ਝਗੜਾ ਵੀ ਹੋਇਆ, ਬਖੇੜਾ ਵੀ ਹੋਇਆ, ਬਹੁਤ ਕੁਝ ਹੋਇਆ, ਫਿਰ ਆਕਸ ਵਿੱਚ ਸੁਲਾ ਸਫਾਈ ਵੀ ਹੋ ਗਈ, ਸਾਰਾ ਕੁਝ ਹੋ ਗਿਆ, ਤੇ ਇਸ ਇਲਾਕੇ ਦੇ ਰਹਿਣ ਵਾਲੇ ਬਰਾੜ ਸਰਦਾਰ ਭਾਈ ਸਾਹਿਬ ਜੀ ਭਾਈ ਕਪੂਰ ਸਿੰਘ ਜੀ, ਉਹਨਾਂ ਕਪੂਰ ਬਰਾੜ ਦੀ ਕਿਵੇਂ ਮੌਤ ਹੋਈ ਹੈ, ਉਹ ਕਿਵੇਂ ਬਚੇ ਤੇ ਕਿਵੇਂ ਉਹਨਾਂ ਦੀ ਮੌਤ ਹੋਈ, ਜੇ ਕੋਈ ਇਹ ਸਵਾਲ ਪੁੱਛੇ ਭਾਈ ਰਤਨ ਸਿੰਘ ਜੀ ਕਹਿੰਦੇ ਨੇ, ਤੇ ਉਸ ਸਵਾਲ ਦਾ ਅਸੀਂ ਜਵਾਬ ਦਿੰਦੇ ਹਾਂ।
1: ਸਭ ਕਹੀ ਬਰਾੜਨ ਬਾਤ,
0: ਬਰਾੜਾਂ ਦੀ ਸਾਰੀ ਬਾਤ ਤੁਸੀਂ ਗੱਲ ਸੁਣ ਲਈ ਜੇ, ਤੇ ਹੁਣ ਜੇ ਕਪੂਰੇ ਬਰਾੜ ਦੀ ਬਾਤ ਸੁਣੋ, ਜਿਹਨੂੰ ਤੁਸੀਂ ਇਲਾਕਾ ਸਮਝਦੇ ਹੋ ਕੋਟ ਕਪੂਰਾ, ਉਹਦੀ ਬਾਤ ਸੁਣੋ ਜਿਹਨੇ ਕਿਲ੍ਹਾ ਰਚਿਆ ਹੋਇਆ ਸੀ, ਵੀ ਉਹਦੀ ਮੌਤ ਕਿਵੇਂ ਹੋ ਗਈ, ਬਰਾੜ ਤੇ ਉਹ ਵੀ ਸੀ, ਉਹਦੀ ਮੌਤ ਕਿਵੇਂ ਹੋਈ, ਉਹ ਕਿਵੇਂ ਬਾਤ ਸੀ, ਇਹ ਕੋਈ ਪ੍ਰਸ਼ਨ ਕਰੇ ਤਾਂ ਭਾਈ ਰਤਨ ਸਿੰਘ ਜੀ ਕਹਿੰਦੇ ਉਹਦਾ ਜਵਾਬ ਅਸੀਂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਹਾਂ।
1: ਸਤਿਗੁਰ ਬਚਨ ਪਾਈ ਪਇਓ,
0: ਵਾਹ ਭਾਈ ਵਾਹ, ਭਾਈ ਸਾਹਿਬ ਜੀ ਕਹਿੰਦੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੀ ਹੋ ਗਿਆ, ਗੁਰੂ ਦਾ ਕੀਤਾ ਹੋਇਆ ਬਚਨ ਖਾਲਸਾ ਜੀ ਕਦੇ ਬੇਅਰਥ ਨਹੀਂ ਜਾਂਦਾ। ਸਤਿਗੁਰੂ ਮਹਾਰਾਜ ਨੇ ਐਸੀ ਮੁਬਾਰਕ ਰਸਨਾ ਤੋਂ ਬੋਲ ਨਿਕਲਿਆ ਸੀ,
1: ਕਿਤ ਮੂਵੇ ਕਪੂਰੋ ਭਾਤਾ,
0: ਕਿਸ ਪ੍ਰਕਾਰ ਕਪੂਰਾ ਜਿਹੜਾ ਹੈ ਉਹਦੀ ਮੌਤ ਹੋਈ, ਕਿਵੇਂ ਸਤਿਗੁਰੂ ਜੀ ਦੀ ਮੁਬਾਰਕ ਰਸਨਾ ਤੋਂ ਬਚਨ ਨਿਕਲਿਆ, ਤੇ ਭਾਈ ਰਤਨ ਸਿੰਘ ਭੰਗੂ ਦੱਸਦੇ ਨੇ, ਉਹ ਅਸੀਂ ਤੁਹਾਨੂੰ ਹੁਣ ਸਹਿਜੇ ਸਹਿਜੇ ਭਾਵ ਕਥਾ ਸੁਣਾਉਂਦੇ ਹਾਂ।
1: ਚੁਪਈ ਅਬ ਕਪੂਰੇ ਮੌਤ ਬਤਾਓ,
0: ਭਾਈ ਰਤਨ ਸਿੰਘ ਜੀ ਕਹਿੰਦੇ ਵੀ ਹੁਣ ਅਸੀਂ ਕਪੂਰੇ ਬਰਾੜ ਦੀ ਜਿਵੇਂ ਮੌਤ ਹੋਈ ਹੈ ਉਹ ਮੌਤ ਜਿਹੜੀ ਅਸੀਂ ਤੁਹਾਨੂੰ ਇਸ ਕਥਾ ਅੰਦਰ ਖਾਲਸਾ ਜੀ ਦੱਸਣਾ ਚਾਹੁੰਦੇ ਹਾਂ, ਦੱਸਦੇ ਹਾਂ।
1: ਜਿਮ ਪਇਓ ਭਜਨ ਸੋ ਪ੍ਰਸੰਗ ਸੁਨਾ,
0: ਜਿਵੇਂ ਜਿਵੇਂ ਕਲਗੀ ਵਾਲੇ ਪਾਤਸ਼ਾਹ ਗਰੀਬ ਨਿਵਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਬਚਨ ਨਿਕਲਿਆ, ਉਸ ਬਚਨ ਦੇ ਨਾਲ ਕਪੂਰੇ ਦੀ ਮੌਤ ਹੋਈ, ਉਹ ਤੁਹਾਨੂੰ ਅਸੀਂ ਸਾਰੀ ਕਥਾ ਸਰਵਣ ਕਰਾਵਾਂਗੇ।
1: ਜਬ ਸਤਿਗੁਰੂ ਕੈ ਕੋਟ ਕਪੂਰੇ,
0: ਭਾਈ ਸਾਹਿਬ ਜੀ ਕਹਿੰਦੇ ਕਲਗੀਧਰ ਪਾਤਸ਼ਾਹ ਗਰੀਬ ਨਿਵਾਜ, ਜਿਸ ਵੇਲੇ ਗੁਰੂ ਖਾਲਸਾ ਜੀ ਵੱਡਾ ਜੰਗ ਯੁੱਧ ਹੋਇਆ, ਚਮਕੌਰ ਦਾ ਜੰਗ ਯੁੱਧ ਹੋਇਆ, ਇਤ ਆਦਿਕ, ਸਤਿਗੁਰੂ ਮਹਾਰਾਜ ਜਦੋਂ ਕੋਟ ਕਪੂਰੇ ਜਾਣਾ ਕੀਤਾ, ਉਹਦੇ ਨਾਂ ਤੇ ਉਹ ਨਗਰ ਵਸਦਾ ਅੱਜ ਵੀ, ਜਦੋਂ ਉਸ ਇਲਾਕੇ ਵਿੱਚ ਕਲਗੀਆਂ ਵਾਲੇ ਬਾਜਾਂ ਵਾਲੇ ਸੱਚੇ ਪਾਤਸ਼ਾਹ ਜੀ ਗਏ ਸਨ, ਤਾਂ
1: ਮਿਲਿਓ ਕਪੂਰੋ ਦਿਲ ਕਰ ਉਰੇ,
0: ਕਹਿੰਦੇ ਕਪੂਰਾ ਮਿਲਿਆ ਤਾਂ ਜ਼ਰੂਰ ਬੜਾ ਪ੍ਰੇਮ ਕੀਤਾ, ਪਰ ਦਿਲ ਕਰ ਉਰੋ, ਉਰੋ ਨਾਮ ਹੁੰਦਾ ਦਿਲ ਦਾ ਪੂਰਾ ਪਿਆਰ ਨਹੀਂ ਕੀਤਾ, ਉਪਰੋ ਉਪਰੋ ਤੇ ਪਿਆਰ ਕੀਤਾ ਕਲਗੀਆਂ ਵਾਲੇ ਪਾਤਸ਼ਾਹ ਨੂੰ ਉਰੋ, ਪਰ ਅੰਦਰੋਂ ਸਤਿਗੁਰੂ ਨਾਲ ਮੁਹੱਬਤ ਨਹੀਂ ਕੀਤੀ, ਜਿਵੇਂ ਕੱਲ ਬਚਨ ਪੜ੍ਹ ਰਹੇ ਸੀ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਦਿਲ ਦਾ ਊਰਾ ਰਿਹਾ, ਦਿਲ ਦਾ ਖਾਲੀ ਰਿਹਾ, ਉਪਰੋਂ ਬਚਨ ਤਾਂ ਜ਼ਰੂਰ ਕੀਤੇ, ਹੁਣ ਜਿਵੇਂ ਦਿਲ ਦਾ ਊਰਾ ਰਿਹਾ ਖਾਲਸਾ ਜੀ, ਉਹ ਆਪਾਂ ਕਥਾ ਹੁਣ ਕੱਲ ਨੂੰ ਸਾਂਝੀ ਕਰਾਂਗੇ, ਮਿੰਟ ਦੋ ਹੀ ਬਚੇ ਨੇ, ਅਗਰ ਜੇ ਆਪਾਂ ਅਗਾਂਹ ਕਥਾ ਸ਼ੁਰੂ ਕਰ ਦਿੱਤੀ ਫਿਰ ਸਾਖੀ ਦਾ ਮਜ਼ਾ ਨਹੀਂ ਆਉਣਾ, ਬੜੀ ਪਿਆਰੀ ਸਾਖੀ ਹੈ, ਬੜਾ ਪਿਆਰਾ ਇਤਿਹਾਸ ਹੈ, ਕਿਵੇਂ ਕਲਗੀਧਰ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਬਚਨ ਨਿਕਲਦੇ ਨੇ, ਤੇ ਕਿਵੇਂ ਕਪੂਰਾ ਫਾਹੇ ਲੱਗਦਾ ਹੈ, ਕਿਵੇਂ ਉਹ ਬਹਾਨਾ ਬਣਦਾ ਹੈ, ਸਤਿਗੁਰੂ ਜੀ ਕਹਿਣਗੇ ਕਪੂਰਿਆ ਬਖਸ਼ਿਸ਼ਾਂ ਬੜੀਆਂ ਹੋਣੀਆਂ ਸੀ ਪਰ ਖਾਲੀ ਰਹਿ ਗਿਆ ਹੈ, ਉਹ ਸਾਰੀ ਕਥਾ ਜਿਵੇਂ ਰਤਨ ਸਿੰਘ ਜੀ ਹੋਰਾਂ ਨੇ ਕਲਮ ਬੰਦ ਕੀਤੀ ਹੈ, ਆਪਾਂ ਕਰਮ ਕਰਮ ਦੋ ਦਿਨ ਹੋਰ ਤੁਹਾਡੇ ਨਾਲ ਸਾਂਝ ਪਾਉਣ ਦਾ ਯਤਨ ਕਰਾਂਗੇ, ਗੁਰੂ ਕਿਰਪਾ ਕਰੇ ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਇਤਿਹਾਸ ਦੀ ਲੜੀਵਾਰ ਚੱਲ ਰਹੀ ਕਥਾ ਸਰਵਣ ਕਰਵਾ ਰਹੇ ਸਨ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਔਰ ਗਿਆਨੀ ਜੀ ਦਾ ਸਾਥ ਦੇ ਰਹੇ ਸਨ ਗੁਰੂ ਘਰ ਦੇ ਸਾਬਕਾ ਹੈੱਡ ਗ੍ਰੰਥੀ ਬਾਬਾ ਲਖਵਿੰਦਰ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਆਓ, ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਢਾਡੀ ਵਾਰਾਂ ਸਰਵਣ ਕਰਵਾਉਣਗੇ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਅਤੇ ਉਹਨਾਂ ਦਾ ਢਾਡੀ ਜਥਾ। ਆਓ, ਉਹਨਾਂ ਪਾਸੋਂ ਚੱਲ ਰਹੇ ਇਤਿਹਾਸਕ ਪ੍ਰਸੰਗ ਦੀ ਅਗਲੀ ਲੜੀ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

0: ਵਾਹਿਗੁਰੂ ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਸ਼ਾਂਤੀ ਦੇ ਮੁਜੱਸਮੇ ਮਨੁੱਖਤਾ ਦੇ ਰਹਿਬਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਅੰਦਰ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਦਾਰੇ ਕਰ ਰਹੇ ਹਾਂ ਭਾਗਾਂ ਵਾਲਿਓ ਕਿ ਆਪਣੇ ਨਿੱਤ ਦੇ ਰਜ਼ੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਇਓ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਕੈਨੇਡਾ ਦੀ ਧਰਤੀ ਦੇ ਉੱਤੇ ਤੁਸੀਂ ਰਹਿ ਰਹੇ ਹੋ, ਬੜਾ ਆਨੰਦ ਪਈ ਤੁਸੀਂ ਜੀਵਨ ਬਤੀਤ ਕਰਨ ਦਾ ਯਤਨ ਕਰਦੇ ਹੋ ਔਰ ਇੱਥੇ ਬਹੁਤ ਸਾਰੀਆਂ ਤੁਹਾਨੂੰ ਸਹੂਲਤਾਂ ਮਿਲੀਆਂ ਹੋਈਆਂ। ਵਾਹਿਗੁਰੂ ਕਿਰਪਾ ਕਰੇ ਤੁਸੀਂ ਇਹਨਾਂ ਸਹੂਲਤਾਂ ਨੂੰ ਮਾਣੋ, ਆਨੰਦ ਮਾਣੋ ਇਹਨਾਂ ਦਾ ਔਰ ਆਪਣੇ ਬੱਚਿਆਂ ਸਮੇਤ ਰਹਿ ਰਹੇ ਹੋ, ਜਿਨ੍ਹਾਂ ਦੇ ਬੱਚੇ ਨਹੀਂ ਆਏ ਉਹਨਾਂ ਲਈ ਵੀ ਅਰਦਾਸਾਂ ਬੇਨਤੀਆਂ ਕਰਦੇ ਹੋ ਵੀ ਆਪਣੇ ਮੰਮੀ ਡੈਡੀਆਂ ਦੇ ਕੋਲ ਬੱਚੇ ਇੱਥੇ ਵਿਦੇਸ਼ਾਂ ਵਿੱਚ ਆ ਕੇ ਉਹ ਵੀ ਆਨੰਦ ਮਾਣਨ। ਹੁਣ ਪਿਆਰਿਓ, ਜਿਸ ਕੈਨੇਡਾ ਦੀ ਧਰਤੀ ਦੇ ਉੱਤੇ ਰਹਿੰਦੇ ਹੋ, ਮੈਂ ਅੱਜ ਇਸ ਕੈਨੇਡਾ ਦੀ ਗੱਲ ਕਰਾਂ ਕਿ ਸਾਡੇ ਬਜ਼ੁਰਗਾਂ ਨੇ, ਗੁਰੂ ਪਿਆਰਿਓ ਅੱਜ ਇੱਕ ਮਹਾਨ ਦਿਹਾੜਾ ਹੈ ਇਸ ਕੈਨੇਡਾ ਦੀ ਧਰਤੀ ਨਾਲ ਜੁੜਿਆ ਸਾਡੀ ਸਿੱਖ ਕੌਮ ਦਾ। ਹਾਂ, ਕਿਸੇ ਟਾਵੇਂ ਟਾਵੇਂ ਸੱਜਣ ਨੂੰ ਪਤਾ ਹੋ ਸਕਦਾ ਹੈ ਜਿੱਥੇ ਆਪਾਂ ਕੈਨੇਡਾ ਦੇ ਅੰਦਰ ਰਹਿ ਕੇ ਸਹੂਲਤਾਂ ਮਾਣਦੇ ਹਾਂ ਔਰ ਸਾਡੇ ਬਜ਼ੁਰਗਾਂ ਨੇ ਜਿਹੜੀਆਂ ਘਾਲਣਾ ਘਾਲੀਆਂ ਸੀ ਇੱਥੇ ਪੰਜਾਬੀਆਂ ਦੇ ਵਾਸਤੇ ਔਰ ਉਹ ਇਤਿਹਾਸਕ ਵਾਰਤਾ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਸਾਂਝੀ ਕਰਾਂ ਕਿ ਗੁਰੂ ਪਿਆਰਿਓ ਜਦੋਂ ਭਾਰਤ ਦੀ ਧਰਤੀ ਦੇ ਉੱਤੇ ਅਸੀਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ, ਅੱਜ ਵੀ ਵੈਸੇ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਹਾਂ। ਹਾਂ, ਦੁਨੀਆਂ ਦੀਆਂ ਨਜ਼ਰਾਂ 'ਚ ਤਾਂ ਹੋ ਸਕਦਾ ਵੀ ਸ਼ਾਇਦ ਪੰਜਾਬੀ ਆਜ਼ਾਦ ਹੈ, ਪਰ ਨਹੀਂ, ਗੁਲਾਮ ਹੀ ਆ। ਦਰਅਸਲ ਜਦੋਂ ਆਪਾਂ ਇਤਿਹਾਸ ਨੂੰ ਵਾਚਦੇ ਹਾਂ ਜਾਂ ਗੌਰ ਕਰਦੇ ਹਾਂ ਨਾ, 1947 ਨੂੰ ਕਹਿੰਦੇ ਆ ਕਿ ਭਾਰਤ ਆਜ਼ਾਦ ਹੋਇਆ ਹੋ ਜਾ, ਠੀਕ ਹੈ, ਜਿਹਨਾਂ ਦਾ ਹੋਇਆ ਹੋਵੇਗਾ ਹੋਇਆ ਹੋਵੇਗਾ, ਪਰ ਸਾਡਾ ਪੰਜਾਬੀ ਭਾਈਚਾਰਾ ਜਿਨ੍ਹਾਂ ਦੇ ਵਿੱਚ ਮੁਸਲਮਾਨ ਵੀ ਤੇ ਸਿੱਖ ਵੀ, 10 ਲੱਖ ਬੰਦਾ ਉਹਨਾਂ ਦਿਨਾਂ ਦੇ ਵਿੱਚ ਰੌਲਿਆਂ ਦੇ ਵਿੱਚ ਮਾਰਿਆ ਗਿਆ ਸੀ। ਸਾਡੇ ਬਜ਼ੁਰਗਾਂ ਦੇ ਕੋਲੋਂ ਕਿਤੇ ਪੁੱਛ ਕੇ ਦੇਖੀਏ, ਗੁਆਂਢ ਗੁਆਂਢ ਰਹਿੰਦੇ ਭਰਾ ਇੱਕ ਦੂਜੇ ਦੀ ਜਾਨ ਦੇ ਵੈਰੀ ਬਣ ਗਏ ਸੀ। ਪਰ ਮੈਂ ਉਸ ਤੋਂ ਪਹਿਲਾਂ ਦੀ ਗੱਲ ਕਰਾਂ ਜਦੋਂ ਆਜ਼ਾਦੀ ਦੀ ਗੱਲ ਹੋ ਰਹੀ ਸੀ। ਦਰਅਸਲ ਪੰਜਾਬ ਆਪਣੀ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ ਤੇ ਹਿੰਦੁਸਤਾਨ ਆਪਣੀ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ। ਹੁਣ ਜਦੋਂ ਸ਼ਾਹ ਮੁਹੰਮਦ ਨੂੰ ਪੜ੍ਹਦੇ ਹਾਂ, ਦੋ ਦੇਸ਼ ਸਨ, ਪੰਜਾਬ ਅਲੱਗ ਸੀ, ਹਿੰਦੁਸਤਾਨ ਅਲੱਗ ਸੀ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਇਹ ਇੱਕੋ ਗੱਲ ਦੇ ਵਿੱਚੋਂ ਸਾਨੂੰ ਪਤਾ ਲੱਗ ਜਾਂਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ, ਮਤਲਬ ਹਿੰਦ ਅਲੱਗ ਸੀ ਤੇ ਪੰਜਾਬ ਅਲੱਗ ਸੀ, ਬਸ ਇੱਕੋ ਅੱਧੀ ਕੁ ਤੁੱਕ ਦੇ ਵਿੱਚੋਂ ਸਾਨੂੰ ਪਤਾ ਲੱਗ ਜਾਂਦਾ ਹੈ। ਹੁਣ ਪਿਆਰਿਓ, ਆਜ਼ਾਦੀ ਲਈ ਹਿੰਦੁਸਤਾਨ ਵੀ ਤਰਲੋ ਮੱਛੀ ਹੋ ਰਿਹਾ ਸੀ ਤੇ ਸਾਡਾ ਪੰਜਾਬੀ ਭਾਈਚਾਰਾ ਵੀ ਆਪਣੀ ਆਜ਼ਾਦੀ ਦੀ ਗੱਲ ਕਰ ਰਿਹਾ ਸੀ। ਪਰ ਸਾਡੀ ਲੀਡਰਸ਼ਿਪ ਰਾਜਨੀਤੀ ਦੇ ਖੇਤਰ ਵਿੱਚ ਇੰਨੀ ਸੂਝਵਾਨ ਨਾ ਨਿਕਲੀ ਔਰ ਉਹਨਾਂ ਸ਼ੈਤਾਨ ਹਿੰਦੁਸਤਾਨੀਆਂ ਨੇ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ, ਸਾਡੇ ਬਜ਼ੁਰਗਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਪੰਜਾਬ ਦੀ ਆਜ਼ਾਦੀ ਦੀ ਲੜਾਈ ਨੂੰ ਉਹਨਾਂ ਨੇ ਕਦੋਂ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਕਨਵਰਟ ਕਰਕੇ ਰੱਖ ਦਿੱਤਾ, ਸਾਨੂੰ ਪਤਾ ਹੀ ਨਹੀਂ ਲੱਗਾ। ਦਰਅਸਲ ਪੰਜਾਬੀ ਤਾਂ ਆਪਣੀ ਲੜਾਈ ਲੜ ਰਹੇ ਸਨ ਨਾ, ਉਹ ਆਪਣੀਆਂ ਲਹਿਰਾਂ ਚੱਲ ਰਹੀਆਂ ਸਨ, ਅਕਾਲੀ ਲਹਿਰ ਚੱਲੀ ਹੈ, ਗਦਰ ਲਹਿਰ ਚੱਲੀ ਹੈ, ਹੋਰ ਬੜੀਆਂ ਲਹਿਰਾਂ ਚੱਲੀਆਂ, ਪਰ ਸਾਨੂੰ ਪਤਾ ਹੀ ਨਹੀਂ ਲੱਗਾ ਹਿੰਦੁਸਤਾਨ ਦੇ ਉਸ ਸ਼ੈਤਾਨ ਦਿਮਾਗ ਨੇ ਸਾਡੇ ਲੀਡਰਾਂ ਨੂੰ ਪਤਾ ਨਾ ਲੱਗਣ ਦਿੱਤਾ। ਉਹਨਾਂ ਨੂੰ ਪਤਾ ਸੀ ਵੀ ਡਾਂਗਾ ਖਾਣ ਵਾਲੇ ਇਹ ਆ, ਗੋਲੀਆਂ ਹਿੱਕਾਂ 'ਚ ਇਹ ਜਰ ਜਾਂਦੇ ਆ ਤੇ ਸਾਡੇ 'ਚੋਂ ਮਰਨਾ ਕਹਿੰਦੇ ਆ, ਮਰਨ ਵਾਸਤੇ ਇਹਨਾਂ ਨੂੰ ਆਪਾਂ ਮੋਹਰੇ ਲਾ ਦਿੰਦੇ ਹਾਂ। ਅਤੇ ਗੁਰੂ ਪਿਆਰਿਓ, ਉਸ ਤੋਂ ਬਾਅਦ ਜਦੋਂ ਫਿਰ ਆਜ਼ਾਦੀ ਦੀ ਗੱਲ ਹੁੰਦੀ ਹੈ ਤਾਂ ਸਾਧ ਸੰਗਤ ਜੀ, ਉਸ ਤੋਂ ਬਾਅਦ ਕੀ ਹੋਇਆ ਸਾਡੇ ਨਾਲ, ਅੱਜ ਕਿੱਦਾਂ ਧੱਕੇ ਖਾਂਦੇ ਫਿਰਦੇ ਹਾਂ ਅਤੇ ਕਿੱਥੇ ਇੱਥੇ ਰੈਫਰੈਂਡਮਾਂ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ। ਹੁਣ ਆਜ਼ਾਦੀ ਦੀ ਮੰਨਦੇ ਹਾਂ ਨਾ ਕਿ ਅਸੀਂ ਗੁਲਾਮ ਹਾਂ, ਤਾਂ ਹੀ ਤਾਂ ਅਸੀਂ ਆਜ਼ਾਦੀ ਦੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਬਾਤਾਂ ਪਾ ਰਹੇ, ਰੌਲਾ ਪਾ ਰਹੇ, ਸਾਨੂੰ ਆਜ਼ਾਦੀ ਚਾਹੀਦੀ ਆ। ਜੇ ਇੰਨੀ ਦੁਨੀਆਂ ਹੋਰ ਆਜ਼ਾਦ ਹੋ ਗਈ, ਸਾਨੂੰ ਕੀ, ਅਸੀਂ ਕਿਉਂ ਨਹੀਂ ਆਜ਼ਾਦ ਹੋਏ, ਨਹੀਂ ਹੋਏ ਨਾ। ਗੁਰੂ ਮਹਾਰਾਜ ਕਿਰਪਾ ਕਰੇ ਇਹ ਜਿਹੜਾ ਤੁਸੀਂ ਆਜ਼ਾਦੀ ਦਾ ਝੰਡਾ ਚੱਕਿਆ ਆ ਸਤਿਗੁਰ ਕਿਰਪਾ ਕਰਨ ਇਹਨਾਂ ਨੂੰ ਤੁਸੀਂ ਇੱਦਾਂ ਹੀ ਮੈਂ ਬੇਨਤੀ ਕਰਦਾ ਹੁੰਦਾ ਕਿ ਜਿਹੜੀ ਤੁਹਾਡੇ ਅੰਦਰ ਇੱਕ ਜਵਾਲਾ ਆਜ਼ਾਦੀ ਦੀ ਬਲ ਰਹੀ ਹੈ ਨਾ ਇੱਕ ਧੋਖ ਰਹੀ ਹੈ ਔਰ ਇੱਕ ਦਿਨ ਸਮਾਂ ਆਵੇਗਾ ਜਦੋਂ ਇਹ ਭਾਂਬੜ ਬਣੇਗੀ ਤੇ ਤੁਸੀਂ ਆਜ਼ਾਦੀ ਦੇ ਹੱਕਦਾਰ ਬਣ ਜਾਵੋਗੇ ਔਰ ਆਪਣੇ ਅੰਦਰ ਇਸ ਜਵਾਲਾ ਨੂੰ ਧੁਖਦੀ ਰੱਖੇ। ਹੁਣ ਪਿਆਰਿਓ ਸਾਡੇ ਬਜ਼ੁਰਗਾਂ ਨੇ ਤਕਰੀਬਨ 1905 ਦੇ ਵਿੱਚ ਆ ਕੇ ਕੈਨੇਡਾ ਦੇ ਵਿੱਚ ਉਹਨਾਂ ਨੇ ਆਪਣੇ ਡੇਰੇ ਲਾ ਲਏ ਸੀਗੇ। 1905 ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚੋਂ ਹੈ ਨਾ ਪੰਜਾਬੀ ਸੀ ਉਹ ਇੱਥੇ ਆਉਣ ਲੱਗ ਪਏ ਪਰ ਉਹਨਾਂ ਨੇ ਇੱਥੇ ਨਸਲਵਾਦ ਦੀਆਂ ਜਿਹੜੀਆਂ ਤਕਲੀਫਾਂ ਝੱਲੀਆਂ ਉਹਨਾਂ ਨੂੰ ਪਤਾ ਲੱਗਦਾ ਹੁਣ ਅਸੀਂ ਤੇ ਆਜ਼ਾਦੀ ਨਾਲ ਇੱਥੇ ਕੈਨੇਡਾ ਵਿੱਚ ਸੁੱਖ ਸਹੂਲਤਾਂ ਮਾਰ ਰਹੇ ਪਰ ਜਿਹੜੇ ਗੁਰੂ ਪਿਆਰਿਓ ਅਨਪੜ੍ਹ ਸਾਡੇ ਬਜ਼ੁਰਗ ਆਏ ਸੀ ਜਿਹਨਾਂ ਨੂੰ ਕੋਈ ਭਾਸ਼ਾ ਨਹੀਂ ਸੀ ਪਤਾ ਤੇ ਇੱਥੇ ਨਸਲੀ ਭੇਦਭਾਵ ਇੰਨਾ ਕੁ ਉਹਨਾਂ ਦੇ ਨਾਲ ਹੋਇਆ ਸੀ ਹੱਦੋਂ ਵੱਧ ਤੰਗ ਕੀਤਾ ਗਿਆ ਜਲੀਲ ਕੀਤਾ ਗਿਆ ਸੀ ਉਹਨਾਂ ਤੇ ਉਸ ਵੇਲੇ ਪੰਜਾਬ ਦੇ ਜਦੋਂ ਇੱਧਰ ਪੰਜਾਬੀ ਆ ਗਏ ਨਾ ਹੁਣ ਇੱਧਰ ਆਪਣਾ ਸੁੱਖ ਦਾ ਜੀਵਨ ਉਹਨਾਂ ਬਸਰ ਕਰਨਾ ਚਾਹਿਆ ਤੇ ਸੋਚਿਆ ਵੀ ਆਪਣੇ ਪੰਜਾਬੀ ਆਪਣਾ ਭਾਈਚਾਰਾ ਜਿਹੜੇ ਸਾਡੇ ਬਾਲ ਬੱਚੇ ਜਿਹੜੇ ਪੰਜਾਬ ਵਿੱਚ ਆ ਉਹਨਾਂ ਨੂੰ ਇੱਥੇ ਬੁਲਾਉਣਾ ਚਾਹੀਦਾ ਤੁਸੀਂ ਵੀ ਬੁਲਾਉਣ ਵਾਸਤੇ ਤੁਹਾਡੇ ਵਿੱਚੋਂ ਬੁਲਾਏ ਆ ਕਈਆਂ ਨੇ ਬੁਲਾਉਣੇ ਆ ਔਰ ਉਦੋਂ ਤੋਂ ਹੀ ਸਾਡੇ ਭਾਈਚਾਰੇ ਦੇ ਮਨ ਵਿੱਚ ਸੀ ਕਿ ਜਿਹੜੇ ਪੰਜਾਬ ਵਿੱਚ ਸਾਡੇ ਬੱਚੇ ਆ ਉਹਨਾਂ ਨੂੰ ਇੱਧਰ ਬੁਲਾਇਆ ਜਾਵੇ ਲੇਕਿਨ ਭਾਰਤ ਦੀ ਸਰਕਾਰ ਨੇ ਉਦੋਂ ਸ਼ਿਪ ਚੱਲਦੇ ਸੀ ਹਵਾਈ ਜਹਾਜ਼ ਨਹੀਂ ਸਨ ਔਰ ਸ਼ਿਪਾਂ ਵਾਲਿਆਂ ਨੂੰ ਹਰੇਕ ਕੰਪਨੀ ਨੂੰ ਗੋਰਿਆਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਕਿਸੇ ਵੀ ਭਾਰਤੀ ਨੂੰ ਵਿਦੇਸ਼ ਜਾਣ ਦੀ ਆਗਿਆ ਨਹੀਂ ਔਰ ਜਹਾਜ਼ਾਂ ਵਾਲਿਆਂ ਨੂੰ ਸ਼ਿਪਾਂ ਵਾਲਿਆਂ ਨੂੰ ਖਾਸ ਕਰਕੇ ਹਦਾਇਤਾਂ ਕਰਤੀਆਂ ਵੀ ਕੋਈ ਵੀ ਇਹਨਾਂ ਨੂੰ ਜਹਾਜ਼ ਵਿੱਚ ਆਪਣੇ ਵਿੱਚ ਸਵਾਰ ਨਾ ਕਰੇ ਇਹਨਾਂ ਨੂੰ ਕੋਈ ਟਿਕਟ ਨਾ ਮਿਲੇ ਇਹ ਬੜੀ ਮੁਸੀਬਤ ਬਣ ਗਈ ਪਰਿਵਾਰਾਂ ਨੂੰ ਇੱਧਰ ਬੁਲਾਉਣਾ ਸੀ ਤੇ ਫਿਰ ਦੂਜੀ ਆਜ਼ਾਦੀ ਦੀ ਗੱਲ ਇਹਨਾਂ ਦੇਸ਼ਾਂ ਦੇ ਵਿੱਚ ਜਿੱਦਾਂ ਹੁਣ ਤੁਸੀਂ ਬਾਹਰ ਬਹਿ ਕੇ ਕਰਦੇ ਹੋ ਔਰ ਇੱਥੇ ਉੱਥੇ ਨਾਲੋਂ ਇੱਥੇ ਕਰਨੀ ਸੌਖੀ ਹੁੰਦੀ ਆ ਬਾਹਰਲੇ ਦੇਸ਼ਾਂ ਦੇ ਵਿੱਚ ਹੁਣ ਬਾਬਾ ਗੁਰਦਿੱਤ ਸਿੰਘ ਜੀ ਕਾਮਾ ਗਾਟਾ ਮਾਰੂ ਹੁਣ ਮੈਂ ਤੈਨੂੰ ਤਕਰੀਬਨ ਥੋੜ੍ਹਾ ਜਿਹਾ ਪਤਾ ਲੱਗ ਗਿਆ ਹੋਵੇਗਾ ਕਿ ਮੈਂ ਕਿਹੜੀ ਗੱਲ ਕਰਨ ਲੱਗਾ ਬਾਬਾ ਗੁਰਦਿੱਤ ਸਿੰਘ ਜੀ ਗਦਰ ਲਹਿਰ ਦੇ ਮਹਾਨ ਮੋਢੀ ਇੱਕ ਗਦਰ ਲਹਿਰ ਚੱਲੀ ਸੀ ਪਿਆਰੋ ਮੈਂ ਹੋਰ ਇੱਕ ਇਹ ਤੁਹਾਡੇ ਨਾਲ ਇੱਕ ਹੋਰ ਨੁਕਤਾ ਸਾਂਝਾ ਕਰਾਂ ਸ਼ਹੀਦ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੀ ਹਿਊਮਨ ਰਾਈਟ ਦਾ ਰਾਖਾ ਆਖਿਆ ਜਾਂਦਾ ਹੈ ਔਰ ਗੁਰੂ ਪਿਆਰਿਓ ਇਹ ਵੀ ਗੱਲ ਸੱਚ ਹੈ ਕਿ ਕਿਤਾਬਾਂ ਦੇ ਵਿੱਚ ਜਾਂ ਉਦਾਂ ਕਾਨੂੰਨੀ ਤੌਰ ਤੇ ਮਨੁੱਖੀ ਅਧਿਕਾਰਾਂ ਦੀਆਂ ਲੜਾਈਆਂ ਲੜਨੀਆਂ ਇਹ ਗੱਲਾਂ ਬੜੀਆਂ ਸੌਖੀਆਂ ਹੁੰਦੀਆਂ ਪਰ ਮਨੁੱਖੀ ਅਧਿਕਾਰਾਂ ਦੀ ਖਾਤਰ ਆਪਣਾ ਸਿਰ ਦੇ ਦੇਣਾ ਇਹ ਸਭ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਕੀਤਾ ਸੀ ਯਾਦ ਰੱਖਿਓ ਬੜੀਆਂ ਸੰਸਥਾਵਾਂ ਇਸ ਵੇਲੇ ਦੁਨੀਆਂ ਦੇ ਵਿੱਚ ਬਣੀਆਂ ਹੋਣਗੀਆਂ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਕਰਦੀਆਂ ਕਾਨੂੰਨ ਤੌਰ ਦੇ ਉੱਤੇ ਕਰਦੀਆਂ ਅਦਾਲਤਾਂ ਦੇ ਵਿੱਚ ਚੱਲਦੀਆਂ ਪਰ ਗੁਰੂ ਪਿਆਰਿਓ ਅਦਾਲਤਾਂ ਤੋਂ ਉੱਤੇ ਉੱਠ ਕੇ ਵੀ ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋਡੀਐ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀਐ ਇਹ ਹੈ ਮਨੁੱਖਤਾ ਦੇ ਅਸਲੀ ਰਾਖੇ ਤੇ ਉਸ ਭਾਈ ਜਸਵੰਤ ਸਿੰਘ ਖਾਲੜੇ ਦਾ ਮੈਂ ਤਾਂ ਜ਼ਿਕਰ ਕੀਤਾ ਕਿ ਇਸ ਗਦਰ ਲਹਿਰ ਦੇ ਵਿੱਚ ਇਹਨਾਂ ਦੀ ਜਿਹੜੀ 5 ਮੈਂਬਰੀ ਕਮੇਟੀ ਸੀ ਨਾ ਔਰ ਭਾਈ ਜਸਵੰਤ ਸਿੰਘ ਖਾਲੜੇ ਦਾ ਦਾਦਾ ਭਾਈ ਹਰਨਾਮ ਸਿੰਘ ਉਹ 5 ਮੈਂਬਰੀ ਕਮੇਟੀ ਦਾ ਮੈਂਬਰ ਸੀ ਦੇਖੋ ਇਹ ਕਿੱਦਾਂ ਇਹ ਪਰਿਵਾਰ ਜਿਹੜਾ ਇਹ ਜੁੜਿਆ ਹੋਇਆ ਲਹਿਰਾਂ ਦੇ ਨਾਲ ਜੁੜਿਆ ਹੋਇਆ ਆਜ਼ਾਦੀ ਦੀਆਂ ਲਹਿਰਾਂ ਦੇ ਨਾਲ ਜੁੜਿਆ ਔਰ ਦੁਪਹਿਰ ਦੇ ਦੀਵਾਨਾਂ ਦੇ ਵਿੱਚ ਜਿਹੜੇ ਸੱਜਣ ਆਉਂਦੇ ਆ ਜਾਂ ਪ੍ਰੇਮੀ ਸੁਣਦੇ ਆ ਮੈਂ ਇੱਕ ਜ਼ਿਕਰ ਕੀਤਾ ਸੀ ਸਰਦਾਰ ਸੂਰਾ ਸਿੰਘ ਖਾਲੜੇ ਦਾ ਔਰ ਉਹ ਵੀ ਖਾਲੜੇ ਦਾ ਇਹਨਾਂ ਦੇ ਵੱਡਿਆਂ ਦੇ ਵਿੱਚੋਂ ਜਦੋਂ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਹੁੰਦੀ ਹੈ ਤੇ ਭਾਈ ਸੂਰਾ ਸਿੰਘ ਖਾਲੜਾ ਵੀ ਉਸ ਜਗ੍ਹਾ ਦੇ ਉੱਤੇ 52 ਸਿੰਘਾਂ ਦੇ ਵਿੱਚ ਉਹ ਵੀ ਸ਼ਹਾਦਤ ਦਿੰਦਾ ਇੱਦਾਂ ਦਾ ਪਰਿਵਾਰ ਸੀ ਗੁਰੂ ਪਿਆਰਿਓ ਹੁਣ ਮੈਂ ਇਹ ਤਾਂ ਜ਼ਿਕਰ ਕੀਤਾ ਕਿ ਭਾਈ ਹਰਨਾਮ ਸਿੰਘ ਖਾਲੜਾ ਜਸਵੰਤ ਸਿੰਘ ਦਾ ਦਾਦਾ ਉਹ ਗਦਰ ਲਹਿਰ ਦੇ ਵਿੱਚ ਉਹ ਵੀ ਆਪਣੀ ਤਨ ਮਨ ਦੇ ਨਾਲ ਡਿਊਟੀ ਨਿਭਾ ਰਹੇ ਸਨ ਤੇ 5 ਜਿਹੜੇ ਮੋਹਰੀ ਸਿੱਖ ਸਨ ਨਾ ਸਾਡੀ ਪੰਚਾਇਤ ਉਹਦੇ ਵਿੱਚ ਉਹਨਾਂ ਦਾ ਨਾਂ ਸ਼ਾਮਲ ਸੀ ਹੁਣ ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾ ਮਾਰੂ ਇੱਕ ਜਹਾਜ਼ ਰੈਂਟ ਦੇ ਉੱਤੇ ਲੈਂਦੇ ਆ ਜਪਾਨ ਦੇ ਵਿੱਚੋਂ ਕਿਉਂਕਿ ਭਾਰਤ ਸਰਕਾਰ ਨੇ ਉੱਥੋਂ ਪਾਬੰਦੀਆਂ ਲਾ ਦਿੱਤੀਆਂ ਸੀ ਵੀ ਕੋਈ ਵੀ ਪੰਜਾਬੀ ਖਾਸ ਕਰਕੇ ਪੰਜਾਬੀ ਕੋਈ ਵੀ ਵਿਦੇਸ਼ ਦੇ ਵਿੱਚ ਨਾ ਜਾਣ ਦਿੱਤਾ ਜਾਵੇ ਇਹ ਬਾਹਰ ਜਾ ਕੇ ਆਜ਼ਾਦੀ ਦੀਆਂ ਗੱਲਾਂ ਕਰਦੇ ਆ ਉੱਥੇ ਲੋਕਾਂ ਨੂੰ ਭੜਕਾਉਂਦੇ ਆ ਹੁਣ ਹੋਇਆ ਕੀ
1: ਕਿ ਬਾਬਾ ਗੁਰਦਿੱਤ ਸਿੰਘ ਦਰਅਸਲ ਮਲਾਇਆ ਦੇ ਵਿੱਚ ਆਪਣੇ ਭਰਾ ਦੇ ਨਾਲ ਕਾਰੋਬਾਰ ਵਾਸਤੇ ਨਿਕਲੇ, ਕੰਮ ਕਾਰ ਵਾਸਤੇ ਨਿਕਲੇ, ਮਲਾਇਆ ਦੇ ਵਿੱਚ ਬੇਅੰਤ ਤਰੱਕੀ ਕੀਤੀ ਆ ਉਹਨਾਂ ਨੇ, ਬਹਤਾਸ਼ਾ ਪੈਸਾ ਕਮਾਇਆ। ਹੁਣ ਪਿਆਰਿਓ ਉਹ ਚਾਹੁੰਦੇ ਸਨ ਕਿ ਕੈਨੇਡਾ ਵਰਗੀ ਧਰਤੀ ਦੇ ਉੱਤੇ ਸਾਡੇ ਪੰਜਾਬੀ ਜਾ ਕੇ ਵਸਣ ਤੇ ਇੱਕ ਉੱਥੇ ਵੀ ਇਹ ਗਦਰ ਲਹਿਰ ਚਲਾਈ ਜਾਵੇ, ਉੱਥੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਵੱਸਦੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਦੱਸਿਆ ਜਾਵੇ ਕਿ ਇਹ ਗੋਰੇ ਸਰਕਾਰ ਸਾਡੇ ਨਾਲ ਕੀ ਕਰਦੇ ਨੇ ਪੰਜਾਬ ਦੇ ਵਿੱਚ। ਹੁਣ ਛੇਆਂ ਮਹੀਨਿਆਂ ਵਾਸਤੇ ਇਹ ਜਿਹੜਾ ਸ਼ਿਪ ਸੀ ਉਹ ਰੈਂਟ ਦੇ ਉੱਤੇ ਲਿਆ, ਔਰ $11,000 ਇੱਕ ਮਹੀਨੇ ਦਾ ਰੈਂਟ ਦੇਣਾ ਸੀ ਤੇ $66,000 ਜਿਹੜਾ ਸੀ ਉਹ ਪੇ ਕਰ ਦਿੱਤਾ ਸੀ ਇਹ ਜਰਮਨ ਦੇ ਸੋਰੀ ਮਾਫ ਕਰਨਾ ਜਪਾਨ ਦੇ ਜਿਹਨਾਂ ਦੇ ਕੋਲੋਂ ਜਿਸ ਕੰਪਨੀ ਦੇ ਕੋਲੋਂ ਇਹ ਸ਼ਿਪ ਖਰੀਦਿਆ ਸੀ ਰੈਂਟ ਦੇ ਉੱਤੇ ਲਿਆ। ਹੁਣ 376 ਯਾਤਰੂ ਭਾਰਤ ਦੇ, ਜਿਹਨਾਂ ਦੇ ਵਿੱਚ ਜ਼ਿਆਦਾ ਗਿਣਤੀ ਜਿਹੜੀ ਸੀ ਨਾ ਉਹ ਪੰਜਾਬੀਆਂ ਦੀ ਸੀ, ਉਹ ਕੈਨੇਡਾ ਨੂੰ ਆ ਰਹੇ ਨੇ ਤੇ ਪਿਆਰਿਓ ਵੈਨਕੂਵਰ ਦੀ ਬੰਦਰਗਾਹ ਦੇ ਉੱਤੇ ਇਹਨਾਂ ਨੂੰ ਰੋਕ ਲਿਆ ਗਿਆ, 2 ਮਹੀਨੇ ਜਹਾਜ਼ ਉੱਥੇ ਖੜਾ ਰਿਹਾ ਔਰ ਇਹ 23 ਮਈ ਨੂੰ ਕੰਢੇ ਦੇ ਉੱਤੇ ਲੱਗਾ ਸੀ, ਲੇਕਿਨ ਗੁਰੂ ਪਿਆਰਿਓ 2 ਮਹੀਨੇ ਇਹਨਾਂ ਨੂੰ ਯਾਤਰੀਆਂ ਨੂੰ ਨਾ ਤੇ ਕੁਛ ਖਾਣ ਪੀਣ ਦਾ ਪ੍ਰਬੰਧ ਕੀਤਾ ਤੇ ਨਾ ਇਹਨਾਂ ਨੂੰ ਆਉਣ ਦਿੱਤਾ, ਤਰਲੇ ਕੀਤੇ, ਬੜਾ ਕੁਛ ਕੀਤਾ ਪਰ ਗੁਰੂ ਪਿਆਰਿਓ ਆਉਣ ਨਾ ਦਿੱਤਾ। ਹੁਣ ਇਹ ਬਾਬਾ ਗੁਰਦਿੱਤ ਸਿੰਘ ਜੀ ਨੇ ਇਹਦਾ ਨਾਂ ਜਹਾਜ਼ ਦਾ ਗੁਰੂ ਨਾਨਕ ਜਹਾਜ਼ ਰੱਖਿਆ ਸੀ, ਪਿੱਛੇ ਜਿਹਾ ਇੱਕ ਮੂਵੀ ਵੀ ਆਈ ਆ ਤੁਸੀਂ ਦੇਖੀ ਹੋਵੇਗੀ ਗੁਰੂ ਨਾਨਕ ਜਹਾਜ਼, ਉਹਦੇ ਵਿੱਚ ਇਹ ਸਾਰਾ ਦੱਸਣ ਦਾ ਉਹਨਾਂ ਨੇ ਯਤਨ ਕੀਤਾ ਕਿ ਸਾਡੇ ਪੰਜਾਬੀਆਂ ਦੇ

ਕੀਤੀ ਆ ਸਾਡੇ ਸਿੰਘਾਂ ਨੇ। ਬਾਬਾ ਗੁਰਦਿੱਤ ਸਿੰਘ ਤੇ ਉਹਨਾਂ ਦੇ ਨਾਲ ਦੇ ਕਹਿੰਦੇ ਸਾਨੂੰ ਇਹ ਦੱਸੋ ਕਿ ਸਾਡੀ ਕੌਮ ਨੂੰ, ਸਾਨੂੰ ਭਾਰਤੀਆਂ ਨੂੰ, ਪੰਜਾਬੀਆਂ ਨੂੰ ਜਲੀਲ ਕਿਉਂ ਕੀਤਾ ਜਾ ਰਿਹਾ, ਸਾਨੂੰ ਕਿਉਂ ਨਹੀਂ ਉੱਥੇ ਕੈਨੇਡਾ ਦੀ ਬੰਦਰਗਾਹ ਦੇ ਉੱਤੇ ਉਤਰਨ ਦਿੱਤਾ ਗਿਆ, ਤੁਸੀਂ ਵੈਨਕੂਵਰ ਕਿਉਂ ਨਹੀਂ ਉਤਰਨ ਦਿੱਤਾ ਗਿਆ। ਹੁਣ ਗੁਰੂ ਪਿਆਰਿਓ ਇੱਥੇ ਲਾਠੀ ਚਾਰਜ ਹੁੰਦਾ ਹੈ, ਲਾਠੀ ਚਾਰਜ ਹੋਇਆ। ਆਹ ਜਿਹੜਾ ਅੱਜ ਦਾ ਦਿਨ ਆ ਇਹਦੀ ਮੈਂ ਗੱਲ ਕਰਦਾ ਹਾਂ, ਅੱਜ ਦੇ ਦਿਨ ਸਤੰਬਰ 28 ਸਤੰਬਰ, ਔਰ ਲਾਠੀ ਚਾਰਜ ਕੀਤਾ ਗਿਆ। ਉਸ ਤੋਂ ਬਾਅਦ ਜਦੋਂ ਗੁਰੂ ਕੇ ਸਿੰਘ ਫਿਰ ਆਪਣੀ ਜਿੱਦ ਦੇ ਉੱਤੇ ਅੜੇ ਰਹਿ, ਇਹਨਾਂ ਦੇ ਵਿੱਚੋਂ 25 ਤੋਂ 30 ਗੋਲੀਆਂ ਮਾਰ ਕੇ ਸਿੰਘ ਸ਼ਹੀਦ ਕਰ ਦਿੱਤੇ ਆ। ਤੇ ਗੁਰੂ ਪਿਆਰਿਓ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਆਪਾਂ ਕਰੀਏ, ਔਰ ਜਿਹਨਾਂ ਨੇ ਇਹ ਆਪਣੀ ਆਜ਼ਾਦੀ ਦੀ ਖਾਤਰ ਗੱਲਾਂ ਕੀਤੀਆਂ, ਪੰਜਾਬ ਲਈ, ਪੰਜਾਬੀਅਤ ਲਈ ਗੱਲਾਂ ਕੀਤੀਆਂ। ਤੇ ਦੂਸਰੀ ਗੱਲ, ਇਸ ਕੁਰਬਾਨੀ ਦਾ ਕਾਮਾ ਗਾਟਾ ਮਾਰੂ, ਗੁਰੂ ਨਾਨਕ ਜਹਾਜ਼ ਦਾ ਬਦਲਾ ਲੈਣ ਵਾਸਤੇ 1915 ਦੇ ਵਿੱਚ ਸਰਦਾਰ ਮੇਵਾ ਸਿੰਘ ਹੋਣਾ ਨੇ ਇੱਥੇ ਗੋਰੇ ਨੂੰ ਸੋਧਿਆ ਸੀ, ਔਰ ਉਹ ਇਹਨਾਂ ਦਾ ਅੰਬੈਸੀ ਦਾ ਵੱਡਾ ਅਫਸਰ ਸੀ, ਔਰ ਗੁਰੂ ਪਿਆਰੇ ਉਹ ਗੋਲੀਆਂ ਮਾਰ ਕੇ ਸਰਦਾਰ ਮੇਵਾ ਸਿੰਘ ਲੋਪੋ ਕੇ ਨੇ ਉਹਨੂੰ ਕਤਲ ਕਰ ਦਿੱਤਾ ਸੀ। ਤੇ 1915 ਦੇ ਵਿੱਚ ਸਾਡੀ ਸਿੱਖ ਕੌਮ ਦਾ, ਪੰਜਾਬ ਦਾ ਪਹਿਲਾ ਸ਼ਹੀਦ ਸਰਦਾਰ ਮੇਵਾ ਸਿੰਘ, ਆ ਵਿਦੇਸ਼ ਦੀ ਧਰਤੀ ਤੇ ਪਹਿਲਾ ਸ਼ਹੀਦ ਹੋਇਆ ਸੀ ਸਰਦਾਰ ਮੇਵਾ ਸਿੰਘ। ਗੁਰੂ ਪਿਆਰੇ ਮੈਂ ਤਾਂ ਮੇਰਾ ਚਿੱਤ ਕਰਿਆ ਸੀ ਦੱਸਣ ਨੂੰ ਵੀ ਤੁਸੀਂ ਕੈਨੇਡਾ ਵਿੱਚ ਵੱਸਦੇ ਹੋ, ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਪੰਜਾਬੀਆਂ ਦੇ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਕੀ ਹੋਇਆ। ਖੈਰ ਆਓ ਆਪਾਂ ਜਿਹੜਾ ਨਿੱਤ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਹੁੰਦੇ ਹਾਂ, ਉਹ ਕਰਨ ਦਾ ਯਤਨ ਕਰੀਏ ਕਿ ਇਸ ਦੁਨੀਆਂ ਦੇ ਉੱਤੇ ਆ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਡਿੱਗੇ ਹੋਏ ਮਨੁੱਖਤਾ ਨੂੰ ਉੱਪਰ ਚੱਕਣ ਵਾਸਤੇ, ਔਰ ਲੱਭ ਲੱਭ ਕੇ ਜਿਵੇਂ ਪਾਪੀ ਜੀਵਾਂ ਦਾ ਉਧਾਰ ਕੀਤਾ, ਸੱਚੇ ਸਤਿਗੁਰ ਦੁਨੀਆਂ ਦਾ ਭ੍ਰਮਣ ਕਰਦੇ ਹੋਏ ਉਹਨਾਂ ਪਾਪੀ ਜੀਵਾਂ ਦਾ ਉਧਾਰ ਇਉਂ ਕਰਦੇ ਪਏ।

ਸੱਚ ਦਾ ਸੂਰਜ ਜਦੋਂ ਛਿਪਿਆ ਸੀ ਹਿੰਦ ਵਿੱਚੋਂ ਹੋ ਗਿਆ ਸੀ ਹਨੇਰਾ ਸਾਰੇ ਕੂੜ ਦੇ ਗੁਬਾਰ ਦਾ। ਦਇਆ ਦੱਬੀ ਗਈ ਸੀ ਦਰਿੰਦਿਆਂ ਦੇ ਦਲਾਂ ਥੱਲੇ ਜ਼ਾਲਮਾਂ ਦਾ ਰਾਜ ਪਿਆ ਜ਼ੁਲਮ ਗੁਜ਼ਾਰਦਾ। ਰਾਜੇ ਬਣੇ ਸ਼ੀਂਹ ਤੇ ਮੁਕੱਦਮ ਸੀ ਕੁੱਤੇ ਬਣੇ ਪੀ ਕੇ ਰੱਤ ਕਾਮਿਆਂ ਦੀ ਜ਼ਾਲਮ ਡਕਾਰਦਾ। ਰਾਮ ਨਾਮ ਵੱਲੋਂ ਸ਼ਾਮ ਪੈ ਗਈ ਸੀ ਹਿੰਦ ਵਿੱਚ ਹਿੰਦੂਆਂ ਤੇ ਜ਼ੋਰ ਪਿਆ ਜ਼ੁਲਮੀ ਕਟਾਰਦਾ। ਸਤੀਆਂ ਦੇ ਸੱਤ ਤੇ ਇੱਜ਼ਤ ਲੁੱਟੀ ਹਿੰਦੂਆਂ ਦੀ ਮਿੱਟ ਗਈ ਅਣਖ ਤਾਂ ਹਰ ਹਿੰਦੂ ਮਾਰਦਾ। ਮਨੁੱਖਤਾ ਨੂੰ ਮਾਲਕਾ ਬਚਾ ਲੈ ਆ ਕੇ ਮਾਤ ਲੋਕ ਧਰਮ ਦਾ ਧੌਲ ਹੁਣ ਭਾਰਨਾ ਸੁਹਾਰਦਾ। ਜਿਮੀ ਦੀ ਪੁਕਾਰ ਸੁਣ ਆਪੇ ਹੀ ਨਰੈਣ ਆ ਕੇ ਦੁਨੀਆਂ ਬਚਾਵਣੇ ਲਈ ਕਲਾ ਕੈਸੀ ਧਾਰਦਾ। ਹਿਰਦੇ ਦੇ ਹੌਕਿਆਂ ਦੀ ਸੁਣ ਕੇ ਪੁਕਾਰ ਲੋਕੋ ਪੀੜਾ ਨੂੰ ਹਰਨ ਆਇਆ ਪਾਂਧੀ ਜੋ ਪਿਆਰ ਦਾ। ਕਾਲੂ ਦਾ ਦੁਲਾਰਾ ਅਤੇ ਤ੍ਰਿਪਤਾ ਦਾ ਤਾਰਾ ਸੀ ਉਹ ਭੈਣ ਦਾ ਪਿਆਰਾ ਵੀਰ ਪਿਤਾ ਸੰਸਾਰ ਦਾ। ਨੈਣਾ ਵਿੱਚ ਜੋਤ ਅਤੇ ਹਿਰਦੇ ਚ ਨੂਰਿਓ ਦੇ ਰੁਲਦੀ ਮਨੁੱਖਤਾ ਲਈ ਖੇੜਾ ਸੀ ਬਹਾਰ ਦਾ। ਸ਼ੂਦਰਾਂ ਦਾ ਸੰਗੀ ਸੱਤ ਸੰਗੀ ਸਚਿਆਰਿਆਂ ਦਾ ਕੂੜ ਤੇ ਕਸੱਤ ਲਈ ਸੀ ਰੂਪ ਤਲਵਾਰ ਦਾ। ਵੇਦਾਂ ਦੀ ਗਿਆਤ ਅਤੇ ਸੱਚੀ ਪ੍ਰਭਾਤ ਸੀ ਉਹ ਕੱਲ ਚੋ ਹਨੇਰਾ ਚੱਕੂ ਨੂਰ ਨਿਰੰਕਾਰ ਦਾ। ਕੱਲ ਚੋ ਹਨੇਰਾ ਚੱਕੂ ਨੂਰ ਨਿਰੰਕਾਰ ਦਾ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ। ਇਹੋ ਜੈ ਹਾਲਾਤਾਂ ਦੇ ਵਿੱਚ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਗੁਰੂ ਪਿਆਰਿਓ ਬੜੇ ਵਿਸਥਾਰ ਦੇ ਨਾਲ ਪਿੱਛੋਂ ਤੁਹਾਡੇ ਨਾਲ ਜ਼ਿਕਰ ਕਰਦੇ ਆਏ ਆ ਕਿ ਸੱਚੇ ਸਤਿਗੁਰ ਆਪ ਪਾਪੀਆਂ ਦਾ ਉਧਾਰ ਕਰਨ ਵਾਸਤੇ ਸੈਂਕੜੇ ਹਜ਼ਾਰਾਂ ਕਿਲੋਮੀਟਰ ਦੂਰ ਤੱਕ ਮਹਾਰਾਜ ਉਹਦੇ ਕੋਲ ਖੁਦ ਚੱਲਦੇ ਨੇ। ਚਸ਼ਮਾ ਪਿਆਸੇ ਕੋਲ ਆਪ ਖੁਦ ਚੱਲ ਕੇ ਜਾਂਦਾ। ਚਸ਼ਮਾ ਸੱਚ ਦਾ ਚਸ਼ਮਾ, ਅੰਮ੍ਰਿਤ ਦਾ ਚਸ਼ਮਾ, ਰੂਹਾਨੀਅਤ ਦਾ ਸਾਗਰ ਆਪ ਪਿਆਸਿਆਂ ਦੇ ਕੋਲ। ਹੁਣ ਸਤਿਗੁਰ ਦੇਖਦੇ ਸਨ ਕਿ ਇਹਨਾਂ ਨੂੰ ਕਿਸ ਚੀਜ਼ ਦੀ ਪਿਆਸ ਹੈ, ਕਿਸ ਚੀਜ਼ ਦੀ ਭੁੱਖ ਹੈ। ਹੁਣ ਗੁਰੂ ਪਿਆਰਿਓ ਅਡੰਬਰ ਕਰਨ ਵਾਲੇ ਪਖੰਡੀ ਜਿਹੜੇ ਸੀ ਨਾ, ਉਹ ਦੁਨੀਆਂ ਦੇ ਉੱਤੇ ਆਪਣੇ ਭਰਮ ਫੈਲਾ ਕੇ ਆਪਣੇ ਜਾਦੂ ਟੂਣਿਆਂ ਦੇ ਜਾਲ ਉਹਨਾਂ ਦੇ ਉੱਤੇ ਪਾ ਕੇ ਤੇ ਉਹਨਾਂ ਨੂੰ ਆਮ ਡਰ ਦੇ ਕੇ ਲੁੱਟਣ ਦਾ ਯਤਨ ਕਰ ਰਹੇ ਸਨ। ਇਹਨਾਂ ਦੇ ਵਿੱਚ ਜੋਗੀ ਆਉਂਦੇ ਸੀ, ਉਹਦੇ ਵਿੱਚ ਬ੍ਰਾਹਮਣ ਆਉਂਦਾ ਸੀ, ਇਹਦੇ ਵਿੱਚ ਕਾਜੀ ਆਉਂਦੇ ਸਨ, ਜਿਹੜੇ ਧਾਰਮਿਕ ਲੀਡਰ ਸਨ ਨਾ। ਉਹ ਮਨੁੱਖਤਾ ਨੂੰ ਕਿਵੇਂ ਲੁੱਟ ਰਹੇ ਸਨ, ਸੱਚੇ ਸਤਿਗੁਰਾਂ ਦੀ ਬਾਣੀ ਦੱਸਦੀ ਹੈ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਮੰਦ, ਤਿੰਨੇ ਇਹ ਦੁਨੀਆਂ ਨੂੰ ਉਜਾੜਨ ਵਾਸਤੇ ਲੱਗੇ ਹੋਏ ਸਨ। ਹੁਣ ਗੁਰੂ ਪਿਆਰਿਓ ਇਹੋ ਜਿਹੇ ਹਾਲਾਤਾਂ ਵਿੱਚ ਆਇਆ ਜ਼ਾਲਮਾਂ ਦਾ ਰਾਜ, ਭਰੀ ਪਾਪਾਂ ਦੀ ਸਮਾਜ, ਵੈਰੀ ਆਮ ਦੇ ਨਾ ਬਾਜ, ਭਾਰੇ ਜ਼ੁਲਮ ਕਮਾਉਂਦੇ ਉਹ ਮੱਕੇ ਵਾਲੇ ਚੜ ਆਉਂਦੇ, ਲੁੱਟ ਹਿੰਦ ਨੂੰ ਸਧਾਉਂਦੇ, ਪੱਤ ਹਿੰਦੂਆਂ ਦੀ ਲਾਉਂਦੇ ਨਾ ਸ਼ਰਮ ਰਤੀ ਖਾਉਂਦੇ, ਲਾਟਾਂ ਵਾੜੀ ਭੈਰੋ ਭੂਤ ਅਵਾ ਧੂਤ, ਸੁੱਤੇ ਖੰਡਰਾਂ ਚ ਘੂਕ ਜਾਨ ਆਪਣੀ ਬਚਾਉਂਦੇ, ਕੀਤੀ ਧੌਲ ਨੇ ਪੁਕਾਰ ਰਹਿਮ ਕਰੀ ਕਰਤਾਰ, ਕੋਈ ਭੇਜ ਅਵਤਾਰ ਮੈਥੋਂ ਭਾਰ ਨੀ ਸਹਾਰੀ ਦਾ, ਦੇਖ ਭਾਰਤ ਦਾ ਹਾਲ ਹੋ ਕੇ ਸਾਹਿਬ ਨੇ ਦਿਆਲ, ਭੇਜ ਦਿੱਤਾ ਅਵਤਾਰ ਜੱਗ ਚ ਨਾਨਕ ਨਿਰੰਕਾਰੀ ਦਾ। ਗੁਰੂ ਨਾਨਕ ਇਸ ਦੁਨੀਆਂ ਦੇ ਉੱਤੇ ਆਏ ਪਿਆ। ਹੁਣ ਗੁਰੂ ਪਿਆਰਿਓ ਜੋਗੀਆਂ ਦਾ ਦਰਅਸਲ ਇਹ ਹਿੰਦੂ ਧਰਮ ਦੇ ਨਾਲ ਸੰਬੰਧਿਤ ਸਨ, ਪਰ ਆਪਣੇ ਧਰਮ ਦੇ ਲੋਕਾਂ ਨੂੰ ਵਹਿਮਾਂ ਭਰਮਾਂ ਤੇ ਪਖੰਡਾਂ ਦੇ ਵਿੱਚ ਵਸਾ ਕੇ ਤੇ ਲੁੱਟ ਰਹੇ ਨਾ। ਗੁਰੂ ਮਹਾਰਾਜ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਇਹਨਾਂ ਨਾਲ ਜਾ ਕੇ ਦਸਤ ਪੰਜਾ ਨਹੀਂ ਲੈਂਦੇ, ਸੁਮੇਰ ਪਰਬਤ ਤੇ ਚਲੇ ਜਾਂਦੇ ਨੇ। ਇੱਥੇ ਜੋਗੀਆਂ ਦੇ ਗੜ੍ਹ ਦਾ ਪਤਾ ਲੱਗਾ ਹੈ ਔਰ ਸੱਚੇ ਸਤਿਗੁਰ ਉੱਥੇ ਜਾਂਦੇ ਨੇ। ਹੁਣ ਜੋਗੀ ਗੁਰੂ ਨਾਨਕ ਮਹਾਰਾਜ ਜੀ ਦੇ ਬਾਰੇ ਬਹੁਤ ਕੁਝ ਪਹਿਲਾਂ ਸੁਣ ਚੁੱਕੇ ਨੇ ਕਿ ਇਸ ਵੇਲੇ ਪੰਜਾਬ ਦੀ ਧਰਤੀ ਦੇ ਉੱਤੇ ਲੋਕਾਂ ਨੂੰ ਇੱਕ ਜਗਾਉਣ ਵਾਲਾ ਆ ਗਿਆ, ਜਗਾਉਣ ਵਾਲਾ। ਤੇ ਸਤਸੰਗ ਜੀ ਇਹ ਤਾਰਾਂ ਜਿਹੜੀਆਂ ਸੀ ਨਾ, ਐਨ ਕਾਂਛੀ ਬਨਾਰਸ ਤੱਕ ਖੜਕ ਗਈਆਂ ਸੀ। ਉਹ ਲੋਕੋ ਜਾਗੋ, ਤੁਹਾਡੇ ਜਨੇਊ ਨੂੰ ਉਹਨੇ ਚੈਲੰਜ ਕਰ ਦਿੱਤਾ ਹੈ, ਆ ਤੁਹਾਡੇ ਵੇਦਾਂ ਕਿਤਾਬਾਂ ਨੂੰ ਚੈਲੰਜ ਕਰ ਰਿਹਾ, ਉੱਠੋ ਜਾਗੋ। ਤੇ ਗੁਰੂ ਪਿਆਰਿਓ ਸੱਚ ਉਹਨਾਂ ਬ੍ਰਾਹਮਣਾਂ ਦੇ ਇੱਕੋ ਹੋਕੇ ਦੇ ਨਾਲ ਉਹ ਸਾਰਾ ਹਿੰਦੂ ਜਗ ਤੇ ਬ੍ਰਾਹਮਣ ਭਾਈਚਾਰਾ ਇਹ ਜਾਗ ਗਿਆ। ਪਰ ਜੇ ਸੌ ਗਏ ਤੇ ਜਿਹਨਾਂ ਨੂੰ ਜਗਾਲਣ ਆਇਆ ਸੀ ਗੁਰੂ ਬਾਬਾ ਨਾਨਕ, ਉਹ ਸਿੱਖ ਸੌ ਗਏ, ਬਾਕੀ ਸਾਰੇ ਜਾਗ ਗਏ। ਸਤਸੰਗ ਜੀ ਜਿਹਨਾਂ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚੋਂ ਗੁਰੂ ਬਾਬਾ ਨਾਨਕ ਜੀ ਕੱਢਣ ਵਾਸਤੇ ਆਏ ਸਨ, ਤੇ ਸਭ ਤੋਂ ਜ਼ਿਆਦਾ ਉਹ ਅੱਜ ਸਿੱਖ ਹੀ ਕਰਦਾ ਆ। ਅੱਜ ਜਿੰਨੇ ਕੁ ਅਡੰਬਰ ਸਿੱਖ ਕਰ ਰਿਹਾ ਨਾ, ਹੋਰ ਸ਼ਾਇਦ ਦੁਨੀਆਂ ਦੇ ਵਿੱਚ ਕੋਈ ਇੰਨਾ ਨਹੀਂ ਕਰ ਰਿਹਾ। ਖੈਰ, ਗੁਰੂ ਮਹਾਰਾਜ ਇਹਨਾਂ ਜੋਗੀਆਂ ਦੇ ਕੋਲ ਸੁਮੇਰ ਪਰਬਤ ਦੇ ਉੱਤੇ ਜਾਂਦੇ ਨੇ। ਹੁਣ ਗੁਰੂ ਮਹਾਰਾਜ ਜੀ ਦੇ ਨਾਲ ਇਹ ਪਹਿਲਾਂ ਵੀ ਇਹਨਾਂ ਦੇ ਵਿੱਚੋਂ ਕਈ ਚਰਚਾ ਕਰ ਚੁੱਕੇ ਸਨ।
ਸਤਿਗੁਰਾਂ ਦੀ ਅਜ਼ਮਤ ਦੇ ਬਾਰੇ ਉਹਨਾਂ ਨੂੰ ਪਤਾ ਸੀ। ਹੁਣ ਇਹ ਇੱਕ ਆਪਣੇ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਦੇ ਰਾਹੀਂ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਉੱਤੇ ਆਪਣਾ ਪ੍ਰੈਸ਼ਰ ਪਾਉਣਾ ਚਾਹੁੰਦੇ ਨੇ ਔਰ ਇੱਕ ਲੋਟਕਾ ਦਿੰਦੇ ਨੇ। ਹੁਣ ਗੁਰੂ ਮਹਾਰਾਜ ਜੀ ਦਾ ਤਿਆਗੀ ਸੁਭਾਅ ਉਹ ਨਾਨਕ ਨਿਰੰਕਾਰੀ ਐਵੇਂ ਨਹੀਂ ਆਖ ਦਿੱਤਾ, ਇੱਕ ਲੋਟਕਾ ਦਿੰਦੇ ਨੇ, ਕਹਿੰਦੇ ਬਾਲਾ ਬਾਲਾ ਕਹਿੰਦੇ ਨੇ ਧੰਨ ਗੁਰੂ ਨਾਨਕ ਮਹਾਰਾਜ ਜੀ, ਬਾਲਾ ਪਾਣੀ ਲੈ ਕੇ ਆ। ਤੇ ਗੁਰੂ ਮਹਾਰਾਜ ਪੁੱਛਦੇ ਕਿੱਥੇ ਆ ਪਾਣੀ, ਤੁਸੀਂ ਕਿੱਥੋਂ ਪਾਣੀ ਵਰਤਦੇ ਹੋ, ਕਿੱਥੇ ਆ ਪਾਣੀ ਜਿੱਥੋਂ ਮੈਂ ਤੁਹਾਨੂੰ ਲਿਆ ਕੇ ਦੇਵਾਂ, ਔਰ ਦੱਸ ਦਿੰਦੇ, ਇਸ਼ਾਰਾ ਕਰ ਦਿੰਦੇ ਵੀ ਇਸ ਜਗ੍ਹਾ ਦੇ ਉੱਤੇ ਉੱਥੋਂ ਪਾਣੀ ਲੈ ਕੇ ਆਓ। ਗੁਰੂ ਬਾਬਾ ਨਾਨਕ ਜੀ ਨਾਲ ਕੋਲ ਕਮੰਡਲ ਲੈ ਕੇ ਤੇ ਪਾਣੀ ਲੈਣ ਜਾਂਦੇ ਆ। ਹੁਣ ਗੁਰੂ ਪਿਆਰਿਓ ਇਹਨਾਂ ਰਿੱਧੀਆਂ ਸਿੱਧੀਆਂ ਦੇ ਨਾਲ ਜਿੱਥੇ ਪਾਣੀ ਦਾ ਟੋਭਾ ਸੀ ਨਾ, ਉੱਥੇ ਹੀਰੇ ਮੋਤੀ ਜਵਾਹਰਾਤ ਇੱਦਾਂ ਦੇ ਪਦਾਰਥ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਪਾ ਭਰ ਦਿੱਤਾ। ਹੁਣ ਗੁਰੂ ਮਹਾਰਾਜ ਜੀ ਦੇ ਹੁਣ ਤੇ ਇਹ ਤੇ ਸੱਚੇ ਸਤਿਗੁਰਾਂ ਨੂੰ ਡਲਾਉਣਾ ਚਾਹੁੰਦੇ ਸਨ ਨਾ ਇਹ ਮਾਇਆ ਦਿਖਾਲ ਕੇ, ਪਰ ਗੁਰੂ ਪਿਆਰਿਓ ਜਿਹੜਾ ਰੱਬ ਸੀ ਉਹਨੂੰ ਵੀ ਕੋਈ ਡਲਾ ਸਕਦਾ, ਕੋਈ ਰੱਬ ਨੂੰ ਵੀ ਜਿੱਤ ਸਕਦਾ। ਹੁਣ ਇਹਨਾਂ ਦਾ ਖਿਆਲ ਸੀ ਵੀ ਇਹ ਇੰਨਾ ਕੁਝ ਦੇਖਣਗੇ ਔਰ ਇੱਕਦਮ ਇਹ ਮਾਇਆ ਦੇ ਵਿੱਚ ਫਸ ਜਾਣਗੇ, ਇਹਨਾਂ ਨੇ ਭੱਜ ਕੇ ਉਹਨੂੰ ਚੱਕਣ ਪੈਣਾ ਤੇ ਫਿਰ ਇਹਨਾਂ ਦੇ ਨਾਲ ਗੱਲਬਾਤ ਆਪਾਂ ਅਗਲੀ ਤੋਰਾਂਗੇ। ਹੁਣ ਸੱਚੇ ਸਤਿਗੁਰੂ ਪਾਣੀ ਲੈਣ ਜਾਂਦੇ ਆ ਔਰ ਜਿੱਥੋਂ ਪਾਣੀ ਲਿਆਉਣਾ ਸੀ ਉੱਥੇ ਪਾਣੀ ਹੈ ਨਹੀਂ, ਇੱਦਾਂ ਦੇ ਪਦਾਰਥ ਦੇਖ ਕੇ ਗੁਰੂ ਬਾਬਾ ਨਾਨਕ ਖਾਲੀ ਮੁੜਿਆ ਆ। ਤੇ ਜੋਗੀ ਬੜੇ ਹੈਰਾਨ ਹੋਏ, ਪੁੱਛੇ ਪਾਣੀ ਨਹੀਂ ਲਿਆਂਦਾ ਜੀ, ਬਾਲਾ ਪਾਣੀ ਨਹੀਂ ਲਿਆਂਦਾ? ਤੇ ਸੱਚੇ ਸਤਿਗੁਰੂ ਕਹਿੰਦੇ ਤੁਸੀਂ ਝੂਠ ਬੋਲਿਆ ਸੀ ਵੀ ਉੱਥੋਂ ਪਾਣੀ ਲਿਆ ਕੇ ਉੱਥੇ ਪਾਣੀ ਹੈ ਨਹੀਂ। ਤੇ ਸਤਿਗੁਰਾਂ ਨੂੰ ਕਹਿੰਦੇ ਵੀ ਉੱਥੇ ਕੀ ਸੀਗਾ? ਤੇ ਸਤਿਗੁਰ ਕਹਿੰਦੇ ਮੈਨੂੰ ਇਹਦੇ ਨਾਲ ਕੀ ਮਤਲਬ, ਉੱਥੇ ਕੀ ਸੀਗਾ? ਤੁਸੀਂ ਪਾਣੀ ਮੰਗਿਆ ਸੀ, ਪਾਣੀ ਉੱਥੇ ਹੈ ਨਹੀਂ ਸੀ ਤੇ ਮੈਂ ਪਾਣੀ ਤੁਹਾਡੇ ਲਈ ਨਹੀਂ ਲਿਆ ਸਕਿਆ। ਗੁਰੂ ਪਿਆਰਿਓ ਸੱਚੇ ਸਤਿਗੁਰਾਂ ਦੀ ਅਜ਼ਮਤ ਤੋਂ ਇਹ ਇਹ ਬਿਲਕੁਲ ਉਹਨਾਂ ਦੀ ਇਹ ਬੇਪਰਵਾਹੀ ਔਰ ਇਹਨਾਂ ਦਾ ਤਿਆਗੀ ਸੁਭਾਅ ਦੇਖ ਕੇ ਪੈਰੀ ਲੱਗਦੇ ਵੀ ਵਾਕਿਆ ਤੁਸੀਂ ਬਹੁਤ ਤਿਆਗੀ ਹੋ, ਤੁਸੀਂ ਕਦਾ ਦਾ ਰੂਪ। ਔਰ ਇੱਕ ਇੱਦਾਂ ਦੀ ਘਟਨਾ ਗੁਰੂ ਪਿਆਰਿਓ ਬੜੇ ਪਿਆਰ ਵਾਲੀ ਹੈ। ਇੱਧਰੋਂ ਵਾਪਸ ਆਉਂਦੇ ਹੋਏ ਕੀਰਤਪੁਰ ਦੇ ਲਾਗੇ, ਕੀਰਤਪੁਰ ਬਾਅਦ ਚ ਵੱਸਦਾ ਔਰ ਉੱਥੇ ਪਹਾੜੀਆਂ ਦੇ ਵਿੱਚ ਇੱਕ ਪੀਰ ਬੁੱਢਣ ਸ਼ਾਹ ਦਾ ਜ਼ਿਕਰ ਆਉਂਦਾ। ਹੁਣ ਸਤਸੰਗ ਜੀ ਦਰਅਸਲ ਭਾਵੇਂ ਮੁਸਲਮਾਨ ਹੈ ਪਰ ਜਿਹੜੇ ਪ੍ਰੇਮ ਵਾਲੇ ਸੀ, ਜਿਹੜੇ ਖੁਦਾ ਦੀ ਸੱਚੀ ਬੰਦਗੀ ਕਰਨ ਵਾਲੇ ਸਨ ਨਾ, ਤੇ ਸੱਚੇ ਸਤਿਗੁਰ ਉਹਨਾਂ ਦੇ ਕੋਲ ਜਾਂਦੇ ਆ। ਔਰ ਸਤਸੰਗ ਜੀ ਬੱਕਰੀਆਂ ਵਗੈਰਾ ਭੇਡਾਂ ਬੱਕਰੀਆਂ ਚਾਰਿਆ ਕਰਦਾ ਸੀਗਾ ਤੇ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਤੇ ਨਾਲ ਬੰਦਗੀ ਬੜੀ ਸੀ ਇਹਦੀ। ਬੰਦਗੀ ਇੰਨੀ ਜ਼ਿਆਦੀ ਕਿ ਧੰਨ ਗੁਰੂ ਨਾਨਕ ਮਹਾਰਾਜ ਇਸ ਬੰਦਗੀ ਵਾਲੇ ਮਹਾਂਪੁਰਸ਼ ਨੂੰ ਮਿਲਣ ਵਾਸਤੇ ਜਾਂਦੇ ਆ, ਮਿਲੇ ਆ। ਔਰ ਹੁਣ ਸਾਜੇ ਗੁਰਬਾਣੀ ਕਹਿੰਦੀ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ। ਹੁਣ ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨੀ ਨੇ ਪਛਾਣ ਲਿਆ ਤੇ ਨਾਲ ਇਹ ਵੀ ਪਛਾਣ ਲਿਆ ਵੀ ਇਹ ਖੁਦਾ ਦਾ ਰੂਪ ਹੈ ਔਰ ਉਹ ਬਿਰਧ ਬਾਬਾ ਸਾਈਂ ਬੁੱਢਣ ਸ਼ਾਹ ਸੱਚੇ ਸਤਿਗੁਰਾਂ ਦੇ ਚਰਨੀ ਲੱਗਦਾ ਹੈ। ਤੇ ਗੁਰੂ ਪਿਆਰਿਓ ਦੁੱਧ ਪੇਸ਼ ਕਰਦਾ, ਇੱਕ ਦੁੱਧ ਦਾ ਲੋਟਕਾ ਪੇਸ਼ ਕਰਦਾ ਹੈ। ਮਹਾਰਾਜ ਤੁਸੀਂ ਆਇਓ, ਕਿਰਪਾ ਕੀਤੀ ਆ, ਤੁਸੀਂ ਦਰਸ਼ਨ ਦਿੱਤੇ ਆ, ਮੈਂ ਤੁਹਾਡੀ ਅਜ਼ਮਤ ਦੇ ਬਾਰੇ ਬੜਾ ਸੁਣਿਆ, ਤੁਸੀਂ ਕਿਰਪਾ ਕੀਤੀ ਮੇਰੇ ਉੱਤੇ ਤੇ ਮੇਰਾ ਜਨਮ ਮਰਨ ਕੱਟ ਦਿਓ ਤੇ ਨਾਲੇ ਆ ਦੁੱਧ ਦਾ ਕਟੋਰਾ ਛਕੋ। ਹੁਣ ਗੁਰੂ ਪਿਆਰਿਓ ਗੁਰਦੇਵ ਪਾਤਸ਼ਾਹ ਕਹਿੰਦੇ ਨਹੀਂ, ਅਜੇ ਨਹੀਂ ਛਕਣਾ ਅਸੀਂ ਮਹਾਰਾਜ, ਕੱਲ ਨੂੰ ਛਕਣਾ, ਰਹਿਣਾ ਦੋ ਚਾਰ ਦਿਨ, ਨਹੀਂ ਸੱਜਣਾ ਅਸੀਂ ਇਸ ਜਾਮੇ ਵਿੱਚ ਤੇ ਤੋਂ ਦੁੱਧ ਨਹੀਂ ਛਕਣਾ। ਮਹਾਰਾਜ ਵੀ ਕਦੋਂ ਛਕੋਗੇ? ਸਤਿਗੁਰ ਬੜੇ ਪ੍ਰੇਮ ਨਾਲ ਆਖਦੇ ਕਹਿੰਦੇ ਸੱਜਣਾ ਅਸੀਂ ਛੇਵੇਂ ਜਾਮੇ ਦੇ ਵਿੱਚ ਆਵਾਂਗੇ ਔਰ ਉਦੋਂ ਤੇਰੇ ਪਾਸੋਂ ਅਸੀਂ ਦੁੱਧ ਛਕਾਂਗੇ। ਔਰ ਛੇਵੇਂ ਜਾਮੇ ਤੋਂ ਭਾਵ ਹਰ ਗੋਬਿੰਦ ਪਾਤਸ਼ਾਹ ਦਾ ਰੂਪ ਬਣਾ ਕੇ ਗੁਰੂ ਨਾਨਕ ਮਹਾਰਾਜ ਜੀ ਦਾ ਛੇਵੀਂ ਜੋਤ ਨੇ ਉੱਥੇ ਜਾਣਾ ਸੀ। ਹੁਣ ਉਹ ਸਾਈਂ ਬੁੱਢਣ ਸ਼ਾਹ ਆਖਣ ਲੱਗਾ, ਮਹਾਰਾਜ ਇੰਨੀ ਉਮਰ ਮੈਂ ਕਿੱਥੋਂ ਜੀਂਦਾ ਰਹਿ ਸਕਦਾ ਕਿਤੇ, ਮੈਂ ਇੰਨਾ ਥੋੜੋ, ਉਹ ਛੇਵਾਂ ਜਾਮਾ ਤੁਹਾਡਾ ਕਦੋਂ ਆਵੇਗਾ, ਮੈਂ ਤੁਹਾਡੇ ਦਰਸ਼ਨ ਕਰ ਸਕਾਂ ਨਾ ਕਰ ਸਕਾਂ, ਤੁਸੀਂ ਹੁਣੇ ਕਿਰਪਾ ਕਰ ਦਿਓ। ਤੇ ਸੱਚੇ ਸਤਿਗੁਰ ਕਹਿੰਦੇ ਨਹੀਂ, ਤੇਰੀ ਬੜੀ ਉਮਰ ਸਾਈਂ ਜੀ, ਤੇਰੀ ਬੜੀ ਉਮਰ ਹੈ, ਹਲੇ ਤੁਸੀਂ ਬੜੀ ਬੰਦਗੀ ਕਰਨੀ ਹੈ, ਹਲੇ ਬੜਾ ਸਿਮਰ ਕਰਨਾ। ਤੇ ਕਹਿੰਦਾ ਮੈਂ ਪਛਾਣਾਂਗਾ ਕਿਵੇਂ? ਕਹਿੰਦੇ ਛੇਵੇਂ ਜਾਮੇ 'ਚ ਅਸੀਂ ਭਾਵੇਂ ਕਿਸੇ ਰੂਪ ਦੇ ਵਿੱਚ ਹੋਈਏ, ਤੇਰੇ ਕੋਲੋਂ ਅਸੀਂ ਆਪੇ ਹੀ ਮੰਗ ਕੇ ਛਕ ਲੈਣਾ। ਇਹ ਹੈ ਪ੍ਰੇਮ ਦੀਆਂ ਖੇਡਾਂ। ਤੇ ਛੇਵੇਂ ਜਾਮੇ ਦੇ ਵਿੱਚ ਉਸ ਸਾਈਂ ਬੁੱਢਣ ਸ਼ਾਹ ਦੀ ਮੁਕਤੀ ਕਰਦੇ ਨੇ, ਦੁੱਧ ਛਾਕਣ ਤੋਂ ਬਾਅਦ ਉਹ ਇਸ ਦੁਨੀਆਂ ਤੋਂ ਅਕਾਲ ਚਲਾਣਾ ਕਰਦਾ, ਉਹਦੀ ਮੁਕਤੀ ਹੁੰਦੀ ਆ। ਐਸੇ ਸਾਡੇ ਦਾਤੇ ਦੇ ਪ੍ਰੀਤਮ ਦੇ ਸਾਡੇ ਚੋਜ ਨੇ ਔਰ ਉਹਨਾਂ ਚੋਜਾਂ ਦੇ ਵਿੱਚੋਂ ਇੱਕ ਚੋਜ ਹੋਰ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰੀਏ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਦਿਨ ਬੈਠੇ ਬੈਠੇ ਭਾਈ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਿਆ ਚੱਲ ਸੱਜਣਾ, ਲਿਬਾਸ ਤੇ ਉਹਨੇ ਸੰਤਾਂ ਵਾਲਾ ਪਾਇਆ, ਉਹਨੇ ਪਹਿਰਾਵਾ ਤਾਂ ਸਾਧੂਆਂ ਵਾਲਾ ਪਾਇਆ ਹੋਇਆ,
ਪਰ ਭੇਖੀ ਤੇ ਪਖੰਡੀ ਬਣ ਕੇ ਦੁਨੀਆਂ ਨੂੰ ਲੁੱਟ ਰਿਹਾ, ਕਤਲ ਕਰ ਰਿਹਾ। ਚੱਲ ਉਹਦੇ ਵੱਲ ਨੂੰ ਚੱਲੀਏ ਆਪਾਂ। ਤੇ ਭਾਈ ਮਰਦਾਨਾ ਜੀ ਬਚਨਾਂ ਦੇ ਬੱਝੇ ਹੋਏ ਆਪਣੀ ਰਬਾਬ ਸਾਂਭਦੇ ਨੇ, ਤੇ ਗੁਰੂ ਬਾਬਾ ਨਾਨਕ ਜੀ ਦੇ ਨਾਲ ਕਰਤਾਰਪੁਰ ਤੋਂ ਚੱਲਦੇ ਨੇ। ਹੁਣ ਕਿਹੜੇ ਤੀਜੀ ਉਦਾਸੀ ਦਾ ਜ਼ਿਕਰ ਹੈ, ਇਹ ਕਰਤਾਰਪੁਰ ਤੋਂ ਚੱਲਦੇ ਆ ਤੇ ਲਾਹੌਰ ਦੇ ਵਿੱਚ ਦੀ ਹੋਏ ਮੁਲਤਾਨ ਵਾਲੀ ਰੋਡ ਦੇ ਵਿੱਚ ਦੀ ਅੱਗੇ ਜਾਂਦੇ ਨੇ। ਹੁਣ ਪਾਕਪਟਨ ਸ਼ਹਿਰ ਪਹਿਲਾਂ ਆਉਂਦਾ ਸੀ, ਜਿੱਥੇ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ। ਪਾਕਪਟਨ ਪਹਿਲਾਂ ਆਇਆ ਤੇ ਪਾਕਪਟਨ ਦੇ ਵਿੱਚੋਂ ਬਾਬਾ ਸ਼ੇਖ ਫਰੀਦ ਜੀ ਦੀ ਬ੍ਰਹਮ ਸ਼ੇਖ ਬ੍ਰਹਮ ਦੇ ਪਾਸੋਂ ਉਹਨਾਂ ਦੀ ਪਵਿੱਤਰ ਬਾਣੀ ਵੀ ਲੈਂਦੇ ਨੇ। ਹੁਣ ਇਸ ਤੋਂ ਅੱਗੇ ਜਾਂਦੇ ਆ ਤਲੰਬਾ ਨਗਰ ਆਉਂਦਾ। ਤਲੰਬੇ ਨਗਰ ਦੇ ਸਾਈਡ ਦੇ ਉੱਤੇ 9 ਕੁ ਮੀਲਾਂ ਦੀ ਦੂਰੀ ਦੇ ਉੱਤੇ ਮਖਦੂਮਪੁਰਾ ਸੀ। ਹੁਣ ਗੁਰੂ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਥੇ ਮਖਦੂਮਪੁਰੇ ਵੱਲ ਦਾ ਰੁੱਖ ਕਰਦੇ ਆ, ਤੇ ਸਾਧ ਸੰਗਤ ਜੀ ਉੱਥੇ ਜਦੋਂ ਜਾਂਦੇ ਆ ਤੇ ਉੱਥੇ ਚਿੱਟ ਕੱਪੜੀਏ ਸਾਧੂ ਦੇ ਭੇਸ ਦੇ ਵਿੱਚ ਬੜੇ ਚੋਪੜੇ ਹੋਏ, ਆਪਣੇ ਆਪ ਨੂੰ ਬੜੇ ਸਵਾਰੇ ਹੋਏ, ਸਾਫ਼ ਸੁਥਰੇ ਕੱਪੜਿਆਂ ਦੇ ਵਿੱਚ ਇੱਕ ਠੱਗ ਹੈ, ਉਹਦਾ ਨਾਂ ਹੈ ਸੱਜਣ ਸ਼ੇਖ, ਸ਼ੇਖ ਸ਼ੇਖ ਸੱਜਣ ਉਹਨੂੰ ਕਹਿੰਦੇ ਨੇ। ਹੁਣ ਉਹ ਦੇਖਣ ਨੂੰ ਬਾਹਰੋਂ ਬੜਾ ਧਰਮੀ ਲੱਗਦਾ ਸੀ ਤੇ ਕੰਮ ਵੀ ਬੜੇ ਧਰਮ ਦੇ ਕਰਦਾ ਸੀ। ਉਹਨੇ ਇੱਕ ਸਰਾਂ ਬਣਾਈ ਹੋਈ ਹੈ ਲੋਕਾਂ ਦੇ ਰਹਿਣ ਵਾਸਤੇ, ਆਵਾਜਾਈ ਬੜੀ ਸੀ ਉੱਥੋਂ ਦੀ। ਤੇ ਗੁਰੂ ਪਿਆਰੇ, ਉਹ ਜਿਹੜਾ ਕੋਈ ਰਸਤੇ ਵਿੱਚ ਕਿਸੇ ਨੂੰ ਹਨੇਰਾ ਹੋ ਜਾਂਦਾ ਸੀ ਇਹਦੀ ਸਰਾਂ ਦੇ ਵਿੱਚ ਰਿਹਾ ਕਰਦਾ ਸੀ। ਤੇ ਉਹਨੇ ਦੋ ਧਾਰਮਿਕ ਅਸਥਾਨ ਵੀ ਬਣਾਏ, ਇੱਕ ਮਸੀਤ ਵੀ ਬਣਾਈ ਹੋਈ ਹੈ ਤੇ ਇੱਕ ਦੋਹਰਾ ਵੀ ਬਣਾਇਆ ਹੋਇਆ। ਉਹ ਦੇਖਣ ਨੂੰ ਸਾਰੇ ਧਰਮਾਂ ਦਾ ਬੜਾ ਸਤਿਕਾਰ ਕਰਦਾ ਸੀ ਵੀ ਇੱਥੇ ਹਿੰਦੂ ਵੀ ਆਉਂਦੇ ਆ, ਇੱਥੇ ਮੁਸਲਮਾਨ ਵੀ ਆਉਂਦੇ ਆ, ਪਰ ਜਿਹੜਾ ਅੰਦਰ ਦਾ ਪਾਪ ਸੀ ਨਾ ਉਹ ਨਾ ਮੈਂ ਜਾਣ ਸਕਦਾ ਸੀ ਤੇ ਨਾ ਤੁਸੀਂ ਜਾਣ ਸਕਦੇ ਸੀ, ਔਰ ਉਹ ਕੋਈ ਰੱਬੀ ਰੂਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਵਰਗੀ ਜਾਣ ਸਕਦੀ ਸੀ। ਹੁਣ ਗੁਰੂ ਪਿਆਰਿਓ ਆਪਾਂ ਕੀ ਕਰਦੇ ਆ, ਮੈਨੂੰ ਤੁਹਾਡੇ ਬਾਰੇ ਨਹੀਂ ਪਤਾ ਤੇ ਤੁਹਾਨੂੰ ਮੇਰੇ ਦਿਲ ਬਾਰੇ ਨਹੀਂ ਪਤਾ, ਪਰ ਇਹ ਦਾਤੇ ਤੋਂ ਥੋੜੋ ਲੁਕੋਇਆ ਜਾ ਸਕਦਾ, ਇਹਨੂੰ ਤੇ ਸਾਰਾ ਹੀ ਪਤਾ ਹੈ ਨਾ। ਤੇ ਗੁਰੂ ਦੇਵ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇਹਦੇ ਡੇਰੇ ਦੇ ਵਿੱਚ ਜਾਂਦੇ ਨੇ ਤੇ ਸਤਸੰਗਤ ਜੀ ਇਹਦੇ ਨਾਲ ਜਿਹੜੇ ਕੁਝ ਬਚਨ ਬਲਾਸ ਹੁੰਦੇ, ਗੱਲਾਂ ਬਾਤਾਂ ਹੁੰਦੀਆਂ, ਸੋ ਉਸ ਵੇਲੇ ਦੀਆਂ ਸਤਰਾਂ ਤੁਹਾਡੇ ਨਾਲ ਢਾਡੀ ਜੱਤਾ ਕਿਉਂਕਿ

ਜਿਹੜੇ ਮਨੁੱਖ ਆਪਣੇ ਜੀਵਨ ਤੋਂ ਨੀਵੇਂ ਹੋ ਚੁੱਕੇ ਸਨ, ਚਾਹੇ ਉਹ ਸਮਾਜਿਕ ਤੌਰ 'ਤੇ ਹੋਵੇ, ਚਾਹੇ ਉਹ ਸੰਸਾਰੀ ਤੌਰ 'ਤੇ, ਚਾਹੇ ਰੂਹਾਨੀਅਤ ਤੌਰ 'ਤੇ, ਚਾਹੇ ਰਾਜਨੀਤਿਕ ਤੌਰ ਦੇ ਉੱਤੇ, ਸੱਚੇ ਸਤਿਗੁਰਾਂ ਨੇ ਉਪਰਾਲਾ ਆਰੰਭ ਕੀਤਾ ਕਿ ਉਹਨਾਂ ਨੂੰ ਬਰਾਬਰ ਕਰਨ ਦਾ ਯਤਨ ਕੀਤਾ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ ਵੱਡਿਆ ਸਿਉਂ ਕਿਆਰੀ। ਐਸਾ ਸੱਚੇ ਸਤਿਗੁਰਾਂ ਨੇ ਉਪਦੇਸ਼ ਦੇ ਕੇ ਜਿਹੜੇ ਹੰਕਾਰ ਵਿੱਚ ਉੱਚੇ ਤੁਰੇ ਫਿਰਦੇ ਸੀ ਨਾ, ਉਹਨਾਂ ਨੂੰ ਕਿਹਾ ਕਿ ਨਹੀਂ ਭਾਈ, ਥੋੜਾ ਜਿਹਾ ਨੀਵਾਂ ਆ। ਤੇ ਜਿਹੜੇ ਵਿਚਾਰੇ ਆਪਣੇ ਆਪ ਨੂੰ ਨੀਵਾਂ ਸਮਝਦੇ ਸੀ, ਉਹਨਾਂ ਨੂੰ ਆਖਿਆ ਨਹੀਂ, ਤੂੰ ਵੀ ਇਨਸਾਨ ਹੈ, ਤੈਨੂੰ ਵੀ ਜੀਣ ਦਾ ਹੱਕ ਹੈ, ਤੂੰ ਥੋੜਾ ਜਿਹਾ ਉੱਪਰ ਉੱਠ ਔਰ ਰੂਹਾਨੀਅਤ ਦੀ ਜ਼ਿੰਦਗੀ ਜੀ। ਔਰ ਗੁਰੂ ਪਿਆਰਿਓ, ਇਸ ਜਗ੍ਹਾ ਦੇ ਉੱਤੇ ਗੁਰਦੇਵ ਪਾਤਸ਼ਾਹ ਇੱਕ ਸ਼ੇਖ ਸੱਜਣ ਦੇ ਕੋਲ ਜਾਂਦੇ ਨੇ ਔਰ ਗੁਰੂ ਮਹਾਰਾਜ ਉਹਨੂੰ ਉਪਦੇਸ਼ ਦਿੰਦੇ ਆ। ਮੈਂ ਕਹਿੰਦਾ ਅੱਜ ਤੱਕ ਅਸੀਂ ਠੱਗ ਠੱਗ ਉਹਨੂੰ ਕਹਿੰਦੇ ਆਏ ਹਾਂ, ਸਾਡੇ ਨਾਲ ਲੱਖਾਂ ਗੁਣਾ ਚੰਗਾ। ਗੁਰੂ ਬਾਬੇ ਜੀ ਦੀ ਬਾਣੀ ਦਾ ਇੱਕੋ ਹੀ ਸ਼ਬਦ ਸੁਣਦਾ ਹੈ, ਉਹਦੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਜਾਂਦਾ ਹੈ। ਗੁਰੂ ਪਿਆਰਿਓ, ਅਸੀਂ ਕਿੰਨੇ ਖੰਡ ਪਾਠ ਸੁਣ ਲਏ, ਅਸੀਂ ਕਿੰਨੇ ਸੁਖਮਨੀ ਸਾਹਿਬ, ਕਿੰਨੇ ਸਹਿਜ ਪਾਠ, ਕਿੰਨੇ ਕਾਪਾ ਪਾਠ ਸੁਣ ਲਏ, ਪਰ ਹਲੇ ਸਾਡੀ ਜ਼ਿੰਦਗੀ ਵਿੱਚ ਉਹ ਭਾਈ ਸੱਜਣ ਵਾਲਗਾ ਹਲੇ ਉਹ ਦਿਨ ਨਹੀਂ ਆਇਆ। ਗੁਰੂ ਮਹਾਰਾਜ ਕਿਰਪਾ ਕਰੇ, ਜਿੱਦਾਂ ਭਾਈ ਸੱਜਣ ਦੇ ਉੱਤੇ ਉਸ ਠੱਗ ਨੂੰ ਸੱਚੇ ਸਤਿਗੁਰਾਂ ਨੇ ਇੱਕ ਦੇਵਤਾ ਬਣਾ ਲਿਆ ਸੀ, ਕਿਤੇ ਸਤਿਗੁਰ ਸਾਡੇ ਉੱਤੇ ਰਹਿਮਤ ਕਰਨ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰਿਓ, ਢਾਡੀ ਜਥੇ ਕੋਲ ਕੱਲ੍ਹ ਦੇ ਸ਼ਾਮ ਦਾ ਦੀਵਾਨ ਹੈ, ਬਸ ਜਿੰਨਾ ਪ੍ਰਬੰਧਕ ਵੀਰਾਂ ਨੇ ਹੁਕਮ ਕੀਤਾ ਸੀ, ਇੱਕ ਮਹੀਨੇ ਦੀ ਸੇਵਾ ਬਖਸ਼ੀ ਸੀ, ਤੇ ਗੁਰੂ ਪਿਆਰਿਓ ਇੱਕ ਮਹੀਨੇ ਦੀ ਸੇਵਾ ਸਾਡੀ ਪੂਰੀ ਹੋ ਗਈ ਆ। ਕੱਲ੍ਹ ਦਾ ਸ਼ਾਮ ਦਾ ਆਖਰੀ ਦੀਵਾਨ ਹੋਵੇਗਾ ਔਰ ਪਰਸੋਂ ਦਾ ਦੁਪਹਿਰ ਦਾ ਦੀਵਾਨ ਲਾ ਕੇ ਅਸੀਂ ਅੱਗੇ ਚਲੇ ਜਾਣਾ। ਤੁਹਾਡਾ, ਸੰਗਤ ਦਾ, ਪ੍ਰਬੰਧਕ ਵੀਰਾਂ ਦਾ, ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜਾ ਪਿਆਰ ਦਿੱਤਾ, ਤੇ ਅੱਜ ਮੇਰਾ ਆਪਣੇ ਨਾਲ ਦਾ ਸਰੰਗੀ ਮਾਸਟਰ ਮੇਰੇ ਗਰੁੱਪ ਦਾ, ਉਹ ਆਪਣਾ ਕੋਈ ਨਿੱਜੀ ਕੰਮ ਪੈ ਗਿਆ, ਆਊਟ ਆਫ ਸਟੇਸ਼ਨ ਉਹਨੂੰ ਜਾਣਾ ਪੈ ਗਿਆ, ਤੇ ਅੱਜ ਅਸੀਂ ਆਪਣੇ ਛੋਟੇ ਵੀਰ ਭਾਈ ਸਤਨਾਮ ਸਿੰਘ ਜੀ ਲਾਲੀ ਬੀਲਾ ਸਾਹਿਬ, ਉਹਨਾਂ ਨੂੰ ਬੇਨਤੀ ਕੀਤੀ ਸੀ ਭਾਈ ਤੁਸੀਂ ਸਾਡਾ ਸਾਥ ਦਿਓ, ਔਰ ਵੀਰ ਜੀ ਹੁਣਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ। ਗੁਰੂ ਪਿਆਰਿਓ, ਟੌਪ ਦੇ ਜਿਹੜਾ ਜਥਿਆਂ ਦੇ ਵਿੱਚ ਸੇਵਾ ਨਿਭਾ ਚੁੱਕਿਆ ਹੋਵੇ ਨਾ, ਮੇਰੇ ਵਰਗੇ ਦੇ ਨਾਲ ਖੜ੍ਹੇ ਹੋਣ ਤੋਂ ਸੰਗ ਦਾ ਵੀ ਹੁੰਦਾ, ਮੈਂ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅਲਬੇਲਾ ਸਾਹਿਬ ਵਰਗੇ, ਭਮੱਦੀ ਸਾਹਿਬ, ਏਡੇ ਵੱਡੇ ਜਥਿਆਂ ਦੇ ਨਾਲ ਵੀਰ ਜੀ ਸੇਵਾ ਨਿਭਾ ਚੁੱਕੇ ਨੇ, ਤੇ ਇੱਥੇ ਤੁਹਾਡੇ ਗੁਰੂ ਘਰ ਦੇ ਵਿੱਚ ਆਪ ਮਹਾਨ ਸੇਵਾ ਕਰ ਰਹੇ ਨੇ, ਬਹੁਤ ਬਹੁਤ ਵੀਰ ਜੀ ਉਹਨਾਂ ਦਾ ਧੰਨਵਾਦ। ਹੁਣ ਆਨੰਦ ਸਾਹਿਬ ਦਾ ਪਾਠ ਹੋਵੇਗਾ, ਉਸ ਤੋਂ ਬਾਅਦ ਅਰਦਾਸ ਬੇਨਤੀ ਹੁਕਮਨਾਮਾ ਤੇ ਸੱਚੇ ਸਤਿਗੁਰਾਂ ਦਾ ਸੁੱਖ ਆਸਣ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ

ਰਸ ਗਾਇਨ ਕੀਤਾ ਗਿਆ। ਗਰੀਬਨਵਾਜ ਬਾਣੀ ਪੜ੍ਹਦੇ ਆਂ, ਕਥਾ ਕੀਰਤਨ ਢਾਡੀ ਵਾਰਾਂ ਦੀ ਹਾਜ਼ਰੀ ਭਰਦੇ ਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮਾਤ

ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ, ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ।

ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ।

ਸ੍ਰੀ ਵਾਹਿਗੁਰੂ ਜੀ ਸੋ ਕੋ ਟਲ ਗੁਰੂ ਸੇਵੀਐ ਇਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੈ ਸਾਹ ਜਿਸ ਪਾਸ ਬੈਠੀਆਂ ਸੋਹੀਐ ਸਭਨਾ ਦਾ ਵੇ ਸਾਹ ਧੰਨ ਵਾਹਿਗੁਰੂ ਜੀ।

ਆਓ ਗੁਰਮਤ ਹਰਸ ਰੱਖੋ ਉਰਤਾਰਾ ਹਰਸ ਰਾਤੇ ਰੰਗ ਮੁਰਾਰਾ ਮਨਮੁਖ ਹਰਸ ਚਾਖਿਆ ਨਾ ਜਾਏ

ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂਣ ਹੈ ਛੁੱਟ ਹੈ, ਨਿਕਟ ਨਾ ਜਾਇਓ ਤੂਤ ਸਲੋਕ ਮਹੱਲਾ ਪੰਜਵਾ। ਮਨ ਮਹਿ ਚਿਤ ਬੋ ਚਿਤ ਬਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੂ, ਹਰ ਦੇਹੁ ਨਾਨਕ ਮੀਤ। ਸੋਹਿਲਾ ਰਾਗ ਗੌੜੀ ਦੀਪਕ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰ। ਤਿਤ ਕਰ ਗਾਵ ਹੋ ਸੋਹਿਲਾ, ਸਿਵਰ ਹੋ ਸਿਜਣਹਾਰ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਓਂ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲਿਅਨ, ਦੇਖੇਗਾ ਦੇਵਣਹਾਰ। ਤੇਰੇ ਦਾਨੇ ਕੀਮਤ ਨਾ ਪਵੇ, ਤਿਸਦਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਹੁੰਚਾ, ਸਦੜੈ ਨਿਤ ਪਵਨ। ਸਦਣਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗਾ ਸੰਭਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਦੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਹਾਉ। ਵਿਸੋਏ ਚਸੀਆਂ ਘੜੀਆਂ ਪਹਿਰਾ, ਤਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਦੇ ਕੇ ਕੀਤੇ ਵੇਸ। ਰਾਗਤ ਨਾਸਰੀ ਮਹੱਲਾ ਪਹਿਲਾ, ਗਗਨ ਮੈਂ ਤਾਲ ਰਵ ਚੰਦ, ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬੁਨਰਾਏ ਫੂਲ ਅੰਤ ਜੋਤੀ।

ਸਹਿਸ ਪਦ ਬਿਮਲ ਨਾਨਕ ਏਕ ਪਦ ਗੰਧ ਬਿਨ ਸਹਿਸ ਤਾਪ ਗੰਧ ਵਿੱਚ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ।

ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਕੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ। ਕਰ ਸਾਧੂ ਅੰਜੁਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮਕਾਲ ਸਹ ਹੈ ਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਪਵ ਕੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੂਭ ਕਾਂਡ ਬ੍ਰਹਮ।

ਪਹਿਲਾ ਇਹਾਂ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਓ ਦਕਟੇ ਦਿਨ ਸੁਰੈਣਾ ਰੇ ਮਨ ਗੁਰਮਿਲ ਕਾਇ ਸਵਾਰੇ ਰਹਾ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵਹੁ ਸੁਖ ਸਹਿਜੇ।

ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਗਰੀਬ ਨਵਾਜ ਇਸ ਵਕਤ ਸੇਵਾਦਾਰ ਸੰਗਤ ਹਾਜ਼ਰ ਹੈ, ਆਪ ਜੀ ਕਿਰਪਾ ਕਰੋ ਆਪਣੇ

ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਾਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸੱਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲੱਖ ਦਰੀਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਹ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ

ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਨ ਨਾਵੈ ਨਾਹੀ ਕੋ ਥਾਉ, ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਵਸਤ ਆਥ ਬਾਣੀ ਬਰਮਾਉ, ਸਤ ਸੁਹਾਨ ਸਦਾ ਮਨ ਚਾਉ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹੋ ਕਵਣ, ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ, ਨਾ ਕੋਈ ਜਾ ਕਰਤਾ ਸਿਰ ਠੀਕਾਉ, ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪਾਉ ਜਾਣੈ, ਅੱਗੇ ਗਇਆ ਨਾ ਸੋਹੈ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾਹੀ ਸਾਲਾਹੀ ਏਤੇ ਸੁਰਤ ਨਾ ਪਾਈਆ, ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਹੈ, ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੋਲਣਾ ਹੋਵਨੀ ਜੇ ਤਿਸ ਮਨਹੋ ਨਾ ਵੀਸਰ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ

हो अंत ना जाने कोए, बहुता कही गए बहुता होए। वड्डा साहिब ऊंचा थाओ, ऊंचे उपर ऊंचा नाओ। एवड ऊंचा होवै कोए, तिस ऊंचे कौ जाने सोए। जेवड आप जाने आप आप, नानक नदरी करमी दात। बहुता कर्म लिखिया ना जाए, वड्डा दाता तिल ना तमाए। केते मंगह जोध अपार, केते आ गणत नहीं विचार। केते खाप तुटह वेकार, केते लै लै मुकर पाहे। केते मूर्ख खाही खाहे, केते आ दुख भूख साद मार। एह पे दात तेरी दातार, बंद खलासी भाणे होए। होर आख ना सकै कोए, जे को खाएक आखन पाए। ओहो जाने जेतिया मोहे खाए, आपे जाने आपे दे। आख है से पे केई के, जिसनो बक्से सिफत सालाह। नानक पात साही पात साह, अमुल गुण अमुल वापार। अमुल वापारिये अमुल भंडार, अमुल आवह अमुल लै जाहे। अमुल पाए अमुला समाहे, अमुल धर्म अमुल दीबान। अमुल तुल अमुल परवान, अमुल बख्शीस अमुल निशान। अमुल कर्म अमुल फुरमान, अमुलो अमुल आख्या ना जाए। आख आख रहे लिव लाए, आख है वेद पाठ पुराण। आख है पढ़े कर है वख्यान, आख है ब्रह्म आख है इंद। आख है गोपी तै गोविंद, आख है ईसर आख है सिद्ध। आख है केते कीते बुद्ध, आख है दानव आख है देव। आख है सोर नर मुन जान सेव, केते आख है आखन पाहे। केते कह कह उठ उठ जाहे, एते कीते होर करेहे। ता आख ना सकहै केई के, जेवड पावै तेवड होए। नानक जानै साचा सोए। जे को आखै बोल बिगाड़, ता लिखियै सिर गावारा गावार। सो दार केहा सो घर केहा, जित बह सर्ब समाले। वाजे नाद अनेक असंखा, केते वावन हारे। केते राग परी स्यो कहियन, केते गावन हारे। गावह तुहनो पौन पानी बै संतर। गावह राजा धर्म द्वारे, गावह चित गुप्त लिख जान है। लिख लिख धर्म विचारे, गावह ईसर ब्रह्मा देवी सोहन सदा सवारे। गावह इंद इदासन बैठे देवते आदार नाले। गावह सिद्ध समाधि अंदर, गावन साध विचारे। गावन जति सति संतोखी, गावह वीर करारे। गावन पंडित पढ़ नरखी सर, जुग जुग वेदा नाले। गावह मोहनिया मन मोहन, सुरगा मच पयाले। गावन रतन उपाय तेरे, अठ सठ तीरथ नाले। गावह जोध महाबाल सूरा, गावह खानी चारे। गावह खंड मंडल वर भंडा कर, कर रखे तारे से ही तुद नो। गावह जो तुद भावन, रते तेरे भगत रसाले। होर केते गावन से मैं चेतना आवन, नानक क्या विचारे। सोई सोई सदा सच साहिब, साचा साची नाई। है पी होसी जाय ना जासी रचना, जिन रचाई। रंगी रंगी भाती कर कर जिनसी, माया जिन उपाई। कर कर वेखै कीता अपना, जिव तिस दी वडियाई। जो तिस भावै सोई करसी, हुक्म न करना जाई। सो पात साह साहा पात साहिब, नानक रहन रजाई। मुंदा संतोख सरम पत, झोली ध्यान की करहै बिभूत। खिंथा काल कुवारी काया, जुगत डंडा प्रतीत। आई पंथी सगल जमाती, मन जीता जग जीत। आदेश तिसै आदेश, आदि अनिल अनाद अनाहत। जुग जुग एको वेस, भुगत ज्ञान दया भंडारन। घट घट वाजह नाद, आप नाथ नाथी सब जाकी। रिद सिद्ध अवरा साध, संजोग वे जोग दोयकार चलावह।
ਲੇਖੇ ਆਵ ਹੈ ਭਾਗ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਾਉ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਏ ਤੁਰਾਹੇ ਪਤ ਪਵੜੀਆ ਚੜੀਆ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ
ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ। ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ। ਕੋਉ ਕਹਿ ਨਾ ਸਕਤ ਕੇਹ, ਅਚਲ ਮੂਰਤ ਅਨਭਉ ਪ੍ਰਕਾਸ਼। ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ, ਸਾਹੇ ਸਾਹਾਨ ਗਨਿਜੈ ਤ੍ਰਿਭਵਨ ਮਹੀਪ। ਸੁਰ ਨਰ ਅਸੁਰ ਨੇਤ ਨੇਤ ਬਨ, ਤ੍ਰਿਨ ਕਹਿਤ ਤਵੈ ਸਰਬਨਾਮ ਕਥੈ ਕਵਨ। ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਿਆਤ ਛੰਦ। ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਭੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਅਨਾਮੇ, ਨਮਸਤੰਗ ਅਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ, ਨਮਸਤੰਗ ਅਨਾਮੰਗ, ਨਮਸਤੰਗ ਅਧਾਮੰਗ, ਨਮਸਤੰਗ ਅਜੀਤੇ, ਨਮਸਤੰਗ ਅਭੀਤੇ, ਨਮਸਤੰਗ ਅਬਾਹੇ, ਨਮਸਤੰਗ ਅਟਾਹੇ, ਨਮਸਤੰਗ ਅਨੀਲੇ, ਨਮਸਤੰਗ ਅਨਾਦੇ, ਨਮਸਤੰਗ ਅਛੇਦੇ, ਨਮਸਤੰਗ ਅਗਾਧੇ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਅਨੇਕੈ, ਨਮਸਤੰਗ ਅਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਅਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਅਸਰਗੇ, ਨਮਸਤੰਗ ਪਰਭੋਗੇ, ਨਮਸਤੰਗ ਸੋਜੋਗੇ, ਨਮਸਤੰਗ ਅਰੰਗੇ, ਨਮਸਤੰਗ ਅਭੰਗੇ, ਨਮਸਤੰਗ ਅਗੰਮੇ, ਨਮਸਤਸਤਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਮਜਬੇ, ਨਮਸਤਸਤ ਅਜਬੇ, ਅਦੇਸੰਗ ਅਦੇਸੇ, ਨਮਸਤੰਗ ਅਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰਗ ਅਭੇਵੈ, ਨਮਸਤੰਗ ਅਜਨਮੇ, ਨਮਸਤੰਗ ਸੁਬਨਮੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰਗ ਅਬਰਨੇ, ਨਮਸਤੰਗ ਅਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕਿਰਤਾਰੰਗ, ਨਮੋ ਸਰਬ ਧੰਦੇ, ਨਮੋਸਤ ਅਬੰਧੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤਵੈ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਅਧੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਭਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਧੰਦ ਹੈ, ਅਬੰਧ ਹੈ, ਨਿਰਬੂਝ ਹੈ, ਅਸੂਝ ਹੈ, ਅਕਾਲ ਹੈ, ਅਜਾਲ ਹੈ, ਅੱਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਭ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ,
अभूत हैं, अछूत हैं, अलोक हैं, अशोक हैं, अकर्म हैं, अपर्म हैं, अजीत हैं, अपीत हैं, अबाह हैं, अगाह हैं, अमान हैं, निदान हैं, अनेक हैं, फिर एक हैं, पुजंग पर्यात छंद नमो सर्वमाने समस्ते निदाने, नमो देव देवे अपेखी अपेवे, नमो काल काले, नमो सर्व पाले, नमो

ਨਮੋ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾਨੰਦ ਸਰਬੰ ਪਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਪੁਜੰਗ ਪਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਕ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪਰਣਾਸੀ ਸਦਾ ਸਰਬਦਾ ਰਿੱਧ ਸਿੱਧੰ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰੇ ਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਹੂਨ ਹੈ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨ ਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਨਈ ਕਿਹ ਜੇਬ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਨ ਹੀ ਪੁਰ ਤੀਨ ਲੋਕ ਚਾਉਦ ਹੈ ਕੇ ਬਿਖੈ ਜਗ ਜਾਪਈ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸਵਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਬ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ

ਆਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸਉ ਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਆਹੋ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੁਆਵਨ ਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨਿਤ ਰਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸਰਵਨ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸਾਚੈ ਸੁਣਨੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵਨੀ ਇਕਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਾਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰੈ ਜੀਓ
गुफा अंदर रख कै वाजा पवन वजाया। एहो साचा सोहेला साचा घर गावहो, गावहो ता सोहेला घर साचा जिथै सदा सच त्यावहे। सचो त्यावहै जा तुद भावहै गुरमुख जिना बुझावहे। एहो सच सबना का खसम है जिस बक्से सो जान पावहे। कह नानक सच सोहेला सचै घर गावहे। अनद सुनहो वड भागी हो सगल मनोरथ पूरे। पार ब्रह्म प्रभ पाया उतरे सगल वेसूरे। दुख रोग संताप उतरे सुनी सच्ची बाणी। संत साजन भय सरसे पूरे गुर ते जानी। सुनते पुनीत कहते पवित सतगुर रहया भार पूरे। बिनवंत नानक गुर चरण लागे वाजे अनहद तूरे। सुनते पुनीत कहते पवित सतगुर रहया भार पूरे। बिनवंत नानक गुर चरण लागे वाजे अनहद तूरे। वाहिगुरु जी का खालसा वाहिगुरु जी की फतेह। तुद आ गए।

와 미르

Ja, will.

다 그를

Müll, war, Müll, war, Müll.

그를

Grrrr.

ਸਮਝੋ। ਸੱਚੀ ਤੇਰੀ ਸਿਫਤ ਸੱਚੀ ਸਾਦਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਤੇ ਆਇਨ ਸੱਚ, ਜੋ ਮਰਜ਼ ਮੈਂ ਸੋ ਕੱਚ ਨਿਕ

ਨਾਨਕ ਜੀ ਉਪਾਇਕ ਲਿਖਨਾਵੇਂ ਧਰਮ ਬਹਾਲਿਆ। ਉਥ ਸੱਚੇ ਹੀ ਸੱਚ ਨੇ ਬੜੇ ਚੁਣ ਵੱਖ ਕਰ ਜਮਾ ਲਿਆ। ਥਾਉ ਨਾ ਪਾਇਨ ਕੂੜਿਆ ਮੋਹ ਕਾਲੇ ਦੁੱਜ ਕਚਾ ਲਿਆ। ਤੇਰੇ ਨਾਇਨ ਤੇ ਸੇ ਜਿਨ ਗਏ ਹਾਰ ਗਏ ਸੇ ਠਗਨ ਵਾਲਿਆ। ਲਿਖਨਾਵੇਂ ਧਰਮ

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸੁਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਪਿਆਰ ਕੁਦਰਤ ਜਾਤੀ ਜਿਨਸੀ ਰੰਗੇ ਕੁਦਰਤ ਜੀ ਜਹਾਨ ਕੁਦਰਤ ਨਿੱਕੀਆਂ ਕੁਦਰਤ ਬਦੀਆਂ ਕੁਦਰਤ ਮਨ ਬਿਮਾਨ ਕੁਦਰਤ ਪੌਣ ਪਾਣੀ ਬਹਿ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ

ਪੀਆ ਪੀਨੇ ਭੋਗ ਭੋਗ ਕਹੇ ਬਸਮਣ ਪੌਰ ਸਦਾਇਆ ਵੱਡਾ ਹਵਾ ਦੁਨੀਦਾਰ ਗੱਲ ਸੰਗਲ ਕੱਤ ਚਲਾਇਆ ਅੱਗੇ ਕਰਨੀ ਕਿਰਤ ਵਾਚੀਏ ਪਹਿ ਲੇਖਾ ਕਰ ਸਮਝਾਇਆ ਥਾਉ ਨਹਾ ਵੀ ਪਾਉ ਦੇਨ ਸੁਨੇਹ ਕਿਆ ਰਵਾਇਆ ਮਨ ਅੰਧਾ ਜਨਮ ਗਵਾਇਆ ਮਨ ਅੰਧਾ

ਖੇਤੇ ਨੱਚੇ ਮੰਗਤੇ ਗੜਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮਹਿ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ।

ਆਪਣੇ ਤਨ ਤ੍ਰਿਤ ਸਤਿਗੁਰ ਪਾਇਆ ਵਿਜੇ ਬੋਧ ਜਨਮ ਪ੍ਰਮਿਆ ਸਤਿਗੁਰ ਸ਼ਬਦ ਸੁਨਾਇਆ ਸਤਿਗੁਰ ਜੇ ਵਰਦਾਤਾ ਕੋ ਨੇ ਸਭ ਸੁਨੇਹ ਲੋਕ ਸਪਾਇਆ ਸਤਿਗੁਰ ਮਿਲਾ ਚ ਪਾਇਆ ਜਿਨ ਵਿੱਚੋਂ ਹੈ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ

ਜੋ ਪਿੰਡ ਸਭ ਤੇ ਹਿਦਾਇਤ ਦੇ ਖਾਜੇ ਆਖ ਗਵਾਈਐ ਜੇ ਲੋੜੇ ਚੰਗਾ ਆਪਣਾ ਕਰ ਕਾਨੂੰਨੀ ਸਤਾਈਏ ਜੇ ਜਰਵਾਣਾ ਪਰ ਰਿਜ਼ਰਵੇਸ਼ ਕਰੇਂਦੀ ਆਈਐ ਕੋ ਰਹੇ ਨਾ ਪ੍ਰੀਏ ਪਾਈਐ ਕੋ ਰਹੇ ਨਾ ਪ੍ਰੀਏ ਪਾਈਐ।

ਦਾ ਪਹਿਲਾ ਹੁਮ ਵਿੱਚ ਆਇਆ ਹੁਮ ਵਿੱਚ ਗਿਆ ਹੁਮ ਵਿੱਚ ਜੰਮਿਆ ਹੁਮ ਵਿੱਚ ਮੋਆ ਹੁਮ ਵਿੱਚ ਦਿੱਤਾ ਹੁਮ ਵਿੱਚ ਲਿਆ ਹੁਮ ਵਿੱਚ ਖੱਟਿਆ ਹੁਮ ਵਿੱਚ ਗਿਆ ਹੁਮ ਸਚਿਆਰ ਕੁੜੇ ਆਦ ਹੁਮ ਵਿੱਚ ਪਾਪ ਪੁਨ ਵਿਚਾਰ ਹੁਮ ਵਿੱਚ ਨਰਕ ਸੁਰਗ ਅਵਤਾਰ ਹੁਮ ਵਿੱਚ ਹੱਸੇ ਹੁਮ ਵਿੱਚ ਰੋਵੇ ਹੁਮ ਵਿੱਚ ਭਰੀਏ ਹੁਮ ਵਿੱਚ ਧੋਵੇ ਹੁਮ ਵਿੱਚ ਜਾਤੀ ਦੇ ਸਿੱਖ ਹੋਵੇ ਹੁਮ ਵਿੱਚ ਮੂਰਖ ਹੁਮ ਵਿੱਚ ਸਿਆਣਾ ਮੋਖ ਮੁਕਤ ਕੇ ਸਾਰ ਨਾ ਜਾਣਾ ਹੁਮ ਵਿੱਚ ਮਾਇਆ ਹੁਮ ਵਿੱਚ ਛਾਇਆ ਹੁਮ ਇੱਕ ਕਜਨ ਤੋਂ ਪਾਇਆ।

ਸੇਵ ਕੀਤੀ ਸੰਤੋਖ ਸੱਚ ਤੇ ਆਇਆ ਉਨੀ ਮੰਦੇ ਪੈਰ ਨਾ ਰੱਖਿਓ ਕਰ ਸੋ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾਂ ਪਾਣੀ ਥੋੜਾ ਖਾਇਆ ਤੂੰ ਬਖਸ਼ੀਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਸਾਹਿਬੇ ਗੁਰੂ ਸੱਚ ਵਰਤਾਇਆ, ਜਿਸ ਤੋਂ ਦੇਹ ਮਿਲਿਆ ਸੱਚ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਚਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ। ਮੁਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ

ਅਲਮਲ ਖਾਈ ਸਿਰਸ਼ਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਨ ਨਾਵਕ ਸਥਾਇ ਨ ਪਾਈ ਰਹਿ ਬੇਬਾਣੀ ਮੜੀ ਮਸਾਣੀ ਅੰਧ ਨ ਜਨੇ ਫਿਰ ਪਿਸਤਾਣੀ ਸਤਿਗੁਰ

ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਕਾਮ ਦੇ ਨਾਨਕ ਕਰਮਾ ਬਹਾਰੇ ਦਾ ਢੋਲਾ ਲਹਿਣੀ ਤਾਮ ਦੇ ਇੱਕ ਮੂਲਾ ਬੁੱਝਣਾ ਆਪਣਾ ਅਣਹੁੰਦਾ ਆਪ ਗਣਾਏ ਦੇ ਹੋ ਡਾਡੀ ਕਾ ਨੀਚ ਜਾਤ ਹੋਰ ਤੁਮ ਜਾਤ ਸਦਾਏ ਦੇ ਤਿੰਨ ਮੰਗਾਂ ਜੇ ਤੁਝੇ ਤੇ ਆਏ ਦੇ ਤਿੰਨ ਮੰਗਾਂ

ਭਾਈ ਦਾਨਵ ਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਕਮਣ ਰੱਖ ਤਿਆਈਐ ਫਲ ਤੇ ਵਿਹੋ ਪਾਈਐ ਜੇ ਵਿਹੀ ਕਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਤੁੜਤ ਨਾ ਦੇ ਪਾਈਐ ਮਤ ਥੋੜੀ ਸੇਵ ਕਵਾਈਐ ਮਤ ਥੋੜੀ।

ਨੰਗ ਉਤਪਾਦ ਤਿੰਨੀ ਖਸਮ ਤਿਆਇਆ। ਇਹਨਾਂ ਜਨਤਾ ਕੇ ਬਸ ਕਿਛ ਨਾਹੀ ਦੁਦਵੇ ਕੀ ਜਗਤੇ ਉਪਾਇਆ। ਇਕਰਾ ਦੁੱਧ ਮੇਲਹਿ ਕਾਬਾ ਦੁੱਧ ਖਵਾਇਆ, ਗੁਰ ਕਿਰਪਾ ਦੇ ਜਾਣਿਆ ਜਿੱਥੇ ਦੁੱਧ ਆ ਬੁਝਾਇਆ। ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ

ਸੁਣੀ ਪੜਿਆ ਹੋਵੇ ਗੁਣੇ ਗਾ ਤੁਮੀ ਸਾਧਨਾ ਮਾਰੀਐ ਜਿਹਾ ਕਾਲੇ ਕਲਨਾ ਤੇ ਵਿਹੋ ਨਾਮ ਵਿਚਾਰੀਐ ਅਸੀਂ ਕਲਨਾ ਖੇਡੀਏ ਜਿੱਤਰ ਕੇ ਗਿਆ ਹਾਰੀਐ ਪੜਿਆ ਤੇ ਉਮੀਆ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ।

ਕ੍ਰਾਤੇ ਕ੍ਰਤਵਾ ਜੁਗ ਜੁਗ ਫੇਰ ਵਟਾਈਐ।

ਕਿਰਪਾ ਪਾਰ ਉਤਾਰਿਆ।

ਕੋਈ ਜੇ ਆਵੇ ਆਸ ਕਰ ਜਾਏ ਨਾ ਸਿੱਖ ਕੀਰਤਨ ਫਲ ਫਿੱਕੇ ਫੁੱਲ ਬਕ ਬੱਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਤਤ ਸਭ ਗੁਣ ਵੇ ਆਪ ਕੋ

0: ਦਰਜਿਕ ਸੁਧੇ ਜਾਏ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਭਗਲ ਸਮਾਦੰ ਮੁਖ ਝੂਠ ਬਿਭੂਖਣ ਸਾਰੰ ਤ੍ਰਿਪਾਲ ਥਿਆਲ ਵਿਚਾਰੰ।

ਰੂਪ ਸੁਹਾਵਨਾ ਛੱਡ ਦੁਨੀਆਂ ਅੰਦਰ ਜਾਵਨਾ ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਹੁਕਮ ਕੀ ਮਣ ਪਾਵਦੇ ਰਾਹ ਪੀੜੇ ਅੱਗੇ ਜਾਵਨਾ ਨੰਗਾ ਦੋ ਚਾਲਿਆ ਤਾਂ ਦਿਸੇ ਖਰਾ ਡਰਾਵਨਾ ਪਰੇ ਉਗਲ।

ਕਾਹਿਤ ਪੰਡ ਘੱਤ ਨਾਹਿਤ ਟੈ ਨਾ ਮਨ ਲੱਗੇ ਨਾ ਜਲੇ ਨਾ ਜਾਏ ਤਨ ਸੁਮਾਨ ਸੁਨਾਨਕਾ ਜੋਗਾ ਚੱਲੇ ਪਾਏ।

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇਤਾ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੀ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਮਾਤ ਖਸਮੇ ਕਾ ਮੈਲ ਪਾਏ ਸੀ ਖਸਮੇ ਪਾਵੇ ਸੋ ਕਰੇ ਮਣ ਚਿੰਦਿਆ ਸੋਫਲ ਪਾਏ ਸੀ ਤਾਂ ਅੰਤਰਿਕ ਹੈ ਪੈਦਾ ਜਾਏ ਸੀ ਤਾਂ ਅੰਤਰਿਕ ਹੈ ਪੈਦਾ

ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪਹਿਰੋਵੇ ਪ੍ਰਵਾਨ ਮਲੇਸ਼ਤਾਨ ਲੈ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸ ਨਾ ਜਾਣਾ।

ਅੰਦਰ ਸਭ ਕੋ ਬੇਨਦਰ ਹੇੜ ਚਲਾਏਂਦਾ ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਬੇਦਰੇ ਸਿਰੇ ਸਿਰ ਤੰਦੇ ਲਾਏਂਦਾ ਨਦਰੇ ਉਹ ਪੱਠੀ ਜੇ ਕਰੇ

ਉਤਰੇ ਪਲਾਣੇ ਪੁਣ ਵੇ ਘਰੰਗੀ ਹਰਮ ਸਵਾਰਿਆ ਕੋਠੇ ਮੰਡਪ ਵਾੜੀਆਂ ਲਾਏ ਬੈਠੇ ਕਰਪਾ ਸਾਰਿਆ ਚੀਤ ਕਰਨ ਮਨ ਪਾਉਂਦੇ ਹਰ ਪੂਜਨ ਨਹੀਂ ਹਾਰਿਆ ਕਰ ਪਰਮੈਸ਼ ਕਾ ਵਹਿ ਮਹਿਲ ਤਮਰਨ ਵਿਸਾਰਿਆ ਜਰਿਆ ਜੋ ਬਨਹਾਰਿਆ।

ਸਤਿਗੁਰ ਵੱਡਾ ਕਰ ਸਲਾਹੀਏ ਜੇ ਸੁਣਵਟੀਆਂ ਵਡਿਆਈਆਂ ਸਹਿ ਮੇਲੇ ਤਾਂ ਤਰੀਆਈਆਂ ਜਾਤ ਸਪਾਣਾ ਤਾਂ ਬਣ ਵਸਾਈਆਂ ਕਾਰੋ ਕਮ ਮਸਤ ਖੱਤ ਤਾਰ ਵਿੱਚੋਂ ਹਮਾਰ ਕੱਢੀਆਂ ਵਰਿਆਈਆਂ।

ਸਾਰੀ ਸਭ ਕੋ ਆਖੇ ਆਪਣਾ ਜਨਾਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾਰਣਾ ਨਹੀਂ ਐਤ ਜਗਤਾਂ ਕੈਦ ਕਰ ਭੰਡੀਐ ਮੰਦਾ ਕਿਸੇ ਨਾ ਆਖੀਐ ਪੜਖਰੇ।

ਆਪੇ ਹੀ ਕਰਨਾ ਕਿਉਂ ਕਲ ਆਪੇ ਹੀ ਤੇ ਤਾਰੀਐ ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਣ ਹੈ ਕੋ ਸਾਹਿਬ ਮਨੋ ਵਿਸਾਰੀ ਐ ਆਪਣਾ ਹੱਥੀ ਆਪਣਾ ਆਪੇ ਹੀ।

ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਕਾਲ ਬਰੀਕੋਂ ਕਾਲੀਐ ਮੰਦਾ ਮੂਲ ਨੱਕੀ ਚਈ ਦਿਲ ਮਿੰਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਏ ਤੇ ਵਿਆਹ ਪਾਸਾ ਟਾਲੀਐ ਕਿਛ ਲਾਹੇ ਉੱਪਰ ਕਾਲੀਐ ਕਿਛ ਲਾਹੇ

0: ਚੱਕਰ ਲੱਗੇ ਚੱਕਰੀ ਵਿੱਚ ਲਿਖ ਸਮੈ ਪਾਏ ਔਰ ਮੈਂ ਤਿਸ ਨੂੰ ਅਗਲੀ ਵਜੋ ਵੀ ਤੂੰ ਨਾ ਖਾਏ ਕਿਸਮੇ ਕਰੇ ਬਰਾਬਰੀ ਫਿਰ ਗੈਰ ਚੰਦਰ ਪਾਏ ਵਜੋ ਗਵਾਏ ਅਗਲਾ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਬ ਨਾ ਤਿਸ ਕਹੀਏ ਸਾਬਾਸ ਨਾਲ ਗੁਰਮਲਾ ਚੱਲੇ ਨਾਲ ਕਸਮ ਚੱਲੇ ਅਰਦਾਸ
1: ਜਿਨ ਅੰਤ

ਕੋਟ ਮੱਧੇ ਕੋ ਐਸਾ ਪਰਸ, ਕਰੋੜਾਂ ਦੇ ਵਿੱਚੋਂ ਕੋਈ ਐਸਾ ਪਰਸ ਹੁੰਦਾ ਹੈ ਜਿਹੜਾ ਸੰਸਾਰ ਦੇ ਕੁਟੰਬ ਕਬੀਲੇ ਤੋਂ ਉੱਪਰ ਉੱਠ ਜਾਂਦਾ, ਮੋਹ ਮਮਤਾ ਤੋਂ ਦੂਰ ਹੋ ਜਾਂਦਾ ਹੈ। ਗੁਰਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰ ਕਾਰ ਕਮਾਵੈ, ਪਾਣੀ ਪੱਖਾ ਪੀਹਣਾ, ਪੈਰ ਧੋਏ ਚਰਨਾਮਤ ਪਾਵੈ। ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਬਜਾਵੈ। ਪਾਰਸ ਪਰਸ ਅਪਰਸ ਹੋਏ, ਪਰ ਧਨ ਪਰ ਧਨ ਹੱਥ ਨਾ ਲਾਵੈ। ਆ ਹੈ ਗੁਰਸਿੱਖ ਦੇ ਲੱਛਣ। ਗੁਰੂ ਕੀ ਅੰਮ੍ਰਿਤ ਬਾਣੀ ਦੀਆਂ ਪੋਥੀਆਂ ਲਿਖਣੀਆਂ, ਗੁਰੂ ਕੀ ਅੰਮ੍ਰਿਤ ਬਾਣੀ ਦੀ ਜਾਪ ਨੂੰ ਜਪਣਾ, ਗੁਰੂ ਨੂੰ ਛੋਹ ਕੇ ਅਪਰਸ ਹੋ ਜਾਣਾ, ਮੋਹ ਮਮਤਾ ਦੇ ਜਾਲ ਤੋਂ ਉੱਪਰ ਉੱਠ ਜਾਣਾ। ਤੇ ਜਿਸ ਵੇਲੇ ਆਪਾਂ ਇਹ ਬਚਨ ਪੜ੍ਹਦੇ ਹਾਂ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਜਿਸ ਵੇਲੇ ਗੁਰੂ ਖਾਲਸਾ ਜੀ ਥੋੜਾ ਜਿਹਾ ਬੁੱਲ ਸਾਂਝਾ ਕਰਨ ਦਾ ਯਤਨ ਕਰੀਏ, ਮੇਰੇ ਗਰੀਬ ਨਿਵਾਜ ਕਿੰਨੇ ਅਪਰਸ ਨੇ। ਜਿਸ ਵੇਲੇ ਸਤਿਕਾਰਯੋਗ ਬਾਬਾ ਜੀ ਬਾਬਾ ਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋ ਗਏ ਸਨ, ਤਾਂ ਮੇਰੇ ਗਰੀਬ ਨਿਵਾਜ ਚੋਜੀ ਪ੍ਰੀਤਮ ਮਹਾਰਾਜ ਅਪਰਸ ਨੇ। ਔਰ ਜਿਸ ਵੇਲੇ ਚਮਕੌਰ ਸਾਹਿਬ ਜੀ ਦੀ ਗੜੀ ਵਿੱਚੋਂ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਤਾੜੀ ਮਾਰ ਕੇ ਜਾਣਾ ਕੀਤਾ ਹੈ, ਪੰਜ ਸਿੰਘ ਸਾਹਿਬਾਨ ਪਿਆਰਿਆਂ ਦੇ ਹੁਕਮ ਨੂੰ ਸਿਰ ਮੱਥੇ ਤੇ ਰੱਖਦਿਆਂ ਹੋਇਆਂ, ਤੇ ਉਸ ਵੇਲੇ ਦੇ ਸੀੜ ਨੂੰ ਕਵੀ ਰਾਜ ਨੇ ਬੜੇ ਪਿਆਰ ਵਿੱਚ ਲਿਖਣ ਦਾ ਯਤਨ ਕੀਤਾ ਹੈ। ਕਹਿੰਦਾ, ਇਹਨਾਂ ਰਾਹਾਂ ਪ੍ਰੀਤ ਦੀਆਂ ਮੰਜ਼ਲਾਂ ਦਾ ਕੋਈ ਪੰਧ ਮਕਾਉਂਦਾ ਵੇਖਿਆ ਨਹੀਂ, ਹੰਸਾਂ ਜਿਹਾਂ ਪਿਆਰਿਆਂ ਪੁੱਤਰਾਂ ਨੂੰ ਕੋਈ ਮੌਤ ਦੇ ਮੂੰਹ ਪਾਉਂਦਾ ਵੇਖਿਆ ਨਹੀਂ, ਕੋਈ ਮੌਤ ਦੇ ਮੂੰਹ ਪਾਉਂਦਾ ਵੇਖਿਆ ਨਹੀਂ, ਰਾਜ ਭਾਗ ਹੀਰੇ ਮਾਲ ਲਟਾਉਂਦਾ ਵੇਖਿਆ ਨਹੀਂ, ਪਿਤਾ ਕੋਈ ਵੀ ਪੁੱਤਰ ਦੀ ਮੌਤ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਹੀਂ, ਪਲ ਪਲ ਰਾਜ ਨੂੰ ਮਾਰ ਠੋਕਰ ਕੋਈ ਹੀਰੇ ਲਾਲ ਲਟਾਉਂਦਾ ਵੇਖਿਆ ਨਹੀਂ, ਪਿਤਾ ਕੋਈ ਵੀ ਪੁੱਤਰ ਦੀ ਮੌਤ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਹੀਂ। ਕੇਵਲ ਪਰਸ ਗੁਰੂ ਗੋਬਿੰਦ ਸਿੰਘ ਹੈ। ਫਿਰ ਚਮਕੌਰ ਸਾਹਿਬ ਜੀ ਨੂੰ ਮੁਖਾਤਬ ਕਰਕੇ ਇੱਕ ਬੜਾ ਸੋਹਣਾ ਬੋਲ ਸਾਹਿਬਾਂ ਨੇ ਕਹਿਣਾ ਕੀਤਾ, ਕਹਿਣ ਲੱਗੇ, ਗੜੀਏ ਵੇਖ ਲਾ ਹੱਸਦਾ ਜਾ ਰਿਹਾ ਹਾਂ, ਗੜੀਏ ਵੇਖ ਲਾ ਹੱਸਦਾ ਜਾ ਰਿਹਾ ਹਾਂ, ਰੋਕ ਸਕੀ ਨਹੀਂ ਕੋਈ ਮੇਰੀ ਮੁਸਕਾਨ ਤੇਥੋਂ, ਤੇਰੀ ਹਿੱਕ ਤੇ ਜੀਤ ਜੁਝਾਰ ਸੌ ਗਏ, ਤੇਰੀ ਹਿੱਕ ਉੱਤੇ ਛਾਤੀ ਉੱਤੇ ਅਪਰਸ ਹੈ। ਬਾਬਾ ਜੀਤ ਤੇ ਬਾਬਾ ਜੁਝਾਰ ਸਿੰਘ ਜੀ ਸੌ ਗਏ ਨੇ ਬੇਸ਼ੱਕ, ਪਰ ਇੰਨੀ ਗੱਲ ਮੇਰੇ ਸਾਹਿਬਾਂ ਨੇ ਪਿਆਰ ਦੇ ਵਿੱਚ ਮੁਖਾਤਬ ਕਰਕੇ ਕਹਿ ਦਿੱਤੀ, ਭਾਵੇਂ ਇਹ ਸ਼ਹੀਦ ਨੇ ਭਾਵੇਂ ਸਿੰਘ ਸ਼ਹੀਦ ਨੇ, ਪਰ ਮੈਂ ਖਾਲਸੇ ਨੂੰ ਛੱਡ ਕੇ ਪੁੱਤਰਾਂ ਦੇ ਨਾਲ ਪਿਆਰ ਜਤਾ ਕੇ ਉਹਨਾਂ ਤੇ ਰਸਮ ਨਹੀਂ ਨਿਭਾਈ, ਮੈਂ ਖੁਸ਼ੀ ਨਾਲ ਜਾ ਰਿਹਾ ਹਾਂ। ਇਹ ਪਰਸ ਦੀ ਨਿਸ਼ਾਨੀ ਹੈ। ਤੇਵੇਂ ਮਹਾਰਾਜ ਕਹਿੰਦੇ, ਨਾਨਕ ਕੋਟ ਮੱਧੇ ਕੋ ਐਸਾ ਅਪਰਸ, ਕਰੋੜਾਂ ਵਿੱਚੋਂ ਕੋਈ ਐਸਾ ਪਰਸ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ। ਹੁਣ ਮੇਰੇ ਸੱਚੇ ਪਾਤਸ਼ਾਹ ਜੀ ਵੈਸਨੂ ਦੀ ਜਿਹੜੀ ਅਵਸਥਾ ਹੈ ਉਹ ਦੱਸਦੇ ਨੇ, ਵੈਸਨੂ ਸੋਜਿਸ ਉਪਰ ਸੋ ਪ੍ਰਸੰਨ, ਬਿਸ਼ਨ ਕੀ ਮਾਇਆ ਤੇ ਹੋਏ ਭਿੰਨ। ਵੈਸਨੂ ਕੌਣ ਹੈ? ਜਿਹਦੇ ਉੱਤੇ ਮੇਰੇ ਗੁਰੂ ਦੀ ਕਿਰਪਾ ਹੈ, ਤੇ ਗੁਰੂ ਦੀ ਕਿਰਪਾ ਉਸੇ ਤੇ ਹੀ ਹੈ ਜਿਹੜਾ ਗੁਰੂ ਸੰਗਤ ਵਿੱਚ ਆ ਕੇ ਜੁੜ ਜਾਂਦਾ, ਜਿਹਦੇ ਹਿਰਦੇ ਵਿੱਚ ਨਾਮ ਵੱਸਦਾ ਹੈ। ਗੁਰ ਜਿਨ ਕੋ ਸੋ ਪ੍ਰਸੰਨ, ਨਾਮ ਹਰ ਹਿਰਦੈ ਨਿਵਾਸੈ। ਗੁਰ ਜਿਨ ਕੋ ਸੋ ਪ੍ਰਸੰਨ, ਦੁਰਤ ਦੂਰ ਅੰਤਰ ਨਾਸੈ। ਗੁਰ ਜਿਨ ਕੋ ਸੋ ਪ੍ਰਸੰਨ,
ਮਾਣ ਅਭਿਮਾਨ ਨੀ ਮਾਰੇ। ਗਰੀਬ ਨਿਵਾਜ ਜੀ ਕਿਰਪਾ ਕਰਦੇ ਜਿਹਦੇ ਤੇ ਗੁਰੂ ਦੀ ਰਹਿਮਤ ਹੈ। ਫਿਰ ਪਰਮੇਸ਼ਰ ਦੀ ਰਚੀ ਹੋਈ ਜਿਹੜੀ ਮਾਇਆ ਹੈ, ਜੜ ਮਾਇਆ ਹੈ, ਚੇਤਨ ਮਾਇਆ ਜੇ ਅਗਿਆਨ ਮਾਇਆ ਹੈ, ਇਹ ਤਿੰਨ ਤਰ੍ਹਾਂ ਦੀ ਮਾਇਆ ਹੈ, ਇਹਦੇ ਤੋਂ ਬਿਲਕੁਲ ਨਿਰਲੇਪ ਹੈ। ਇਸ ਮਾਇਆ ਦੇ ਦਲ ਦਲ ਦੇ ਵਿੱਚ ਨਹੀਂ। ਸਾਹਿਬ ਜੀ ਕਹਿੰਦੇ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ। ਨਹੀਂ ਤਾਂ ਵਾਸਤਵ ਵਿੱਚ ਵੇਖਿਆ ਜਾਵੇ, ਕਬੀਰ ਸਾਹਿਬ ਜੀ ਕਹਿੰਦੇ ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਕਹਿੰਦੇ ਐਸੀ ਮੋਹਣੀ ਹੈ, ਸੰਸਾਰ ਦੇ ਜਿੰਨੇ ਤਮਾਮ ਜੀਵ ਨੇ ਸਾਰੇ ਡੋਲ ਜਾਂਦੇ ਨੇ। ਜਲ ਕੇ ਮੀਨ ਮਾਇਆ ਕੇ ਵਿਧੇ, ਦੀਪਕ ਪਤੰਗ ਮਾਇਆ ਕੇ ਛੇਦੇ, ਕਾਮ ਮਾਇਆ ਕੁੰਚਰ ਕੋ ਵਿਆਪੇ, ਭੁਅੰਗਮ ਭ੍ਰਿੰਗ ਮਾਇਆ ਮੈਂ ਖਾਪੇ, ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਸਾਕਰ ਮਾਕੀ ਅਧਿਕ ਸੰਤਾਪੇ, ਤੁਰੇ ਉਸ਼ਟ ਮਾਇਆ ਮੈਂ ਭੇਲਾ, ਸਿੱਧ ਚੁਰਾਸੀ ਮਾਇਆ ਮੈਂ ਖੇਲਾ, ਛੇ ਜਤੀ ਮਾਇਆ ਕੇ ਬੰਦਾ, ਨਵੇਂ ਨਾਥ ਸੂਰਜ ਅਰ ਚੰਦਾ, ਤਪੇ ਰਖੀਸਰ ਮਾਇਆ ਮੈਂ ਸੂਤਾ, ਮਾਇਆ ਮੈਂ ਕਾਲ ਅਰ ਪੰਚ ਦੂਤਾ, ਸੁਆਣ ਸਿਆਲ ਮਾਇਆ ਮੈਂ ਰਾਤਾ, ਬੰਤਰ ਚੀਤੇ ਅਰ ਸਿੰਘਾਤਾ, ਮਾਂ ਜਾਰ ਗਾਡਰ ਅਰ ਲੂਬਰਾ, ਬਿਰਖ ਮੂਲ ਮਾਇਆ ਮੈਂ ਪਰਾ, ਮਾਇਆ ਅੰਤਰ ਭੀਨੇ ਦੇਵ, ਸਾਗਰ ਇੰਦਰਾ ਅਰ ਤਰਧੇਵ, ਕਹੇ ਕਬੀਰ ਜਿਸ ਉਦਰ ਤਿਸ ਮਾਇਆ, ਤਬ ਛੂਟੇ ਜਬ ਸਾਧੂ ਪਾਇਆ। ਕਬੀਰ ਸਾਹਿਬ ਜੀ ਕਹਿੰਦੇ ਜਿਹਨੂੰ ਰੱਬ ਨੇ ਪੇਟ ਲਾਇਆ ਜੇ ਨਾ, ਉਹਨੂੰ ਨਾਲ ਮਾਇਆ ਵੀ ਲੱਗੀ ਹੈ। ਪਰ ਬਿਸ਼ਣ ਦੀ ਮਾਇਆ ਤੇ ਭਿੰਨ ਉਦੋਂ ਹੁੰਦਾ ਹੈ ਜਦੋਂ ਸਾਧ ਸੰਗਤ ਦੀਆਂ ਮੋਲਕ ਘੜੀਆਂ ਪ੍ਰਾਪਤ ਹੋ ਜਾਂਦੀਆਂ ਤੇ ਮਾਇਆ ਦੇ ਵਿੱਚ ਹੀ ਨਿਰਲੇਪ ਹੋ ਜਾਂਦਾ। ਕਬੀਰ ਕਾਜਲ ਕੀ ਕੋਠਰੀ, ਸਭ ਜਗ ਕਾਜਲ ਕੋਠੜੀ। ਇਹ ਸੰਸਾਰ ਜਿਹੜਾ ਇੱਕ ਕਾਜਲ ਦੀ ਕੋਠੜੀ ਹੈ, ਜਿਸ ਕੋਠੜੀ ਵਿੱਚ ਪ੍ਰਵੇਸ਼ ਕਰਨ ਕਰਕੇ ਜਿਹੜਾ ਜੀਵ ਹੈ ਉਹਨੂੰ ਕਾਲਖ ਲੱਗ ਜਾਂਦੀ ਹੈ। ਪਰ ਇਸ ਕਾਜਲ ਦੀ ਕੋਠੜੀ ਦੇ ਵਿੱਚ ਪੈ ਕੇ ਤਾਂ ਮਹਾਰਾਜ ਅੱਗੇ ਜਾ ਕੇ ਕਹਿੰਦੇ ਹੋ ਬਲਹਾਰੀ ਤਿੰਨ ਕਹੋ ਪੈਸ ਜੋ ਨੀਕ ਸਜਾਏ। ਜਿਹੜੇ ਇਹਦੇ ਵਿੱਚ ਪੈ ਕੇ ਨਿਕਲ ਜਾਂਦੇ ਨੇ ਉਹ ਬਿਸ਼ਨ ਕੀ ਮਾਇਆ ਤੇ ਭਿੰਨ, ਇਸ ਮਾਇਆ ਤੋਂ ਨਿਰਲੇਪ ਹੋ ਜਾਂਦੇ ਨੇ। ਗੁਰੂ ਸਵਾਰੀ ਸੰਗਤ ਜੀ, ਇੱਕ ਬਿੱਤ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਪਿਆਰਾ ਲਿਖਿਆ ਹੈ। ਜਿਸ ਵੇਲੇ ਆਪਾਂ ਬਾਬਾ ਨਾਮਦੇਵ ਜੀ ਦਾ ਸ਼ਬਦ ਪੜ੍ਹਦੇ ਹਾਂ, ਜਿਉ ਮਦ ਮਾਖੀ ਸੰਚੈ ਪਾਰ, ਮਦ ਲੀਨੋ ਮੁਖ ਦੀਨੀ ਸ਼ਾ ਦੀਨੋ ਸ਼ਾਰ, ਗਉ ਬਾਂਛ ਕੋ ਸੰਚੈ ਖੀਰ, ਗਲਾ ਬਾਂਧੋਏ ਲੇ ਅਹੀਰ, ਮਾਇਆ ਕਾਰਨ ਸਰਮਤ ਕਰੈ, ਸੋ ਮਾਇਆ ਲੈ ਗੱਢੈ ਧਰੈ, ਅਤ ਸੰਚੈ ਸਮਝੇ ਨਹੀਂ ਮੂੜ, ਧਨ ਧਰਤੀ ਤਨ ਹੋਏ ਗਏ ਧੂੜ। ਇਹਦੇ ਅਰਥ ਜਿਹੜੇ ਨੇ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੇ ਕਵਿਤਾ ਵਿੱਚ ਕੀਤੇ ਨੇ, ਬਿਸ਼ਨ ਦੀ ਮਾਇਆ ਤੋਂ ਨਿਰਲੇਪ ਹੋਣਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੈਸੇ ਮਦ ਮਾਖੀ ਸੀਂਚ ਸੀਂਚ ਕੇ ਇਕੱਤਰ ਕਰੈ, ਇੱਕ ਸ਼ਹਿਦ ਵਾਲੀ ਮੱਖੀ ਹੈ, ਉਹ ਫੁੱਲਾਂ ਤੇ ਬੈਠਦੀ, ਉਹਦਾ ਰਸ ਚੂਸਦੀ ਹੈ, ਸਹਿਜੇ ਸਹਿਜੇ ਰਸ ਚੂਸ ਚੂਸ ਕੇ ਇਕੱਠਾ ਕਰਕੇ ਇੱਕ ਵੱਡਾ ਤਕੜਾ ਉਹ ਮਾਖੋ ਤਿਆਰ ਕਰ ਲੈਂਦੀ ਹੈ, ਜਿਹੜਾ ਸ਼ਹਿਦ ਨਾਲ ਭਰ ਜਾਂਦਾ ਹੈ। ਔਰ ਜਿਸ ਵੇਲੇ ਸ਼ਹਿਦ ਨਾਲ ਭਰ ਜਾਂਦਾ, ਉਹਨੇ ਸ਼ਹਿਦ ਆਪਣੇ ਬੱਚਿਆਂ ਵਾਸਤੇ ਤਿਆਰ ਕੀਤਾ ਹੈ, ਪਰ ਸਰਦੀ ਦੀ ਰੁੱਤ ਆ ਗਈ, ਸ਼ਹਿਦ ਖਾਣ ਵਾਲੇ ਸ਼ਹਿਦ ਨੂੰ ਲੱਭ ਲੈਂਦੇ ਨੇ, ਉਹ ਅੱਗ ਬਾਲਦੇ ਧੂੰਆਂ ਹੀ ਧੂੰਆਂ ਹੋ ਜਾਂਦਾ, ਅੱਗ ਦਾ ਸੇਕ ਲੱਗਦਾ, ਮੱਖੀਆਂ ਉੱਡ ਜਾਂਦੀਆਂ ਨੇ, ਸ਼ਹਿਦ ਚੋ ਕੇ ਇਕੱਠਾ ਕਰਕੇ ਕੋਈ ਹੋਰ ਲੈ ਜਾਂਦਾ, ਉਹਨਾਂ ਨੂੰ ਕੁਝ ਨਹੀਂ ਮਿਲਦਾ। ਜੈਸੇ ਮੱਧ ਮਾਖੀ ਸੀਂਚ ਸੀਂਚ ਕੇ ਇਕੱਤਰ ਕਰੈ, ਹਰੈ ਮੱਧ ਆਏ ਤਾਂ ਕਿ ਸ਼ਾਰ ਮੁੱਖ ਡਾਰ ਕੈ। ਦੂਜਾ ਬਚਨ ਕਹਿੰਦੇ ਨੇ ਜੈਸੇ ਬਸ਼ ਹੇਤ ਗਊ ਸੰਚਤ ਹੈ ਖੀਰ, ਤਾਂ ਇਹ ਲੇਤ ਅਹੀਰ ਦੋਏ ਬਸ਼ਰਾ ਬਿਟਾਰਕ। ਜੈਸੇ ਗਾਂ ਆਪਣੇ ਬੱਚੇ ਵਾਸਤੇ ਜਦੋਂ ਧਾਰਾਂ ਕੱਢਦੇ ਹੋ, ਇੱਕਦਮ ਦੁੱਧ ਥਣਾ ਵਿੱਚ ਆ ਜਾਂਦਾ, ਆਪਣੇ ਬੱਚੇ ਵਾਸਤੇ ਤਿਆਰ ਕੀਤਾ, ਪਰ ਮੱਲੋ ਮੱਲੀ ਉਹਨੂੰ ਕਿੱਲੇ ਨਾ ਬੰਨ ਕੇ ਬਾਲਟੀ ਜ਼ਿਮੀਂਦਾਰ ਗੁੱਜਰ ਭਰ ਕੇ ਲੈ ਜਾਂਦਾ, ਉਹ ਤੇ ਖਾਲੀ ਰਹਿ ਜਾਂਦਾ। ਤੀਸਰਾ ਬਚਨ ਭਾਈ ਸਾਹਿਬ ਜੀ ਲਿਖਦੇ ਨੇ
ਜੈਸੇ ਧਾਰ ਖੋਦ ਖੋਦ ਬਿੱਲ ਸਾਜੈ ਮੂਸ, ਥੋੜੀ ਥੋੜੀ ਮਿੱਟੀ ਪੱਟ ਕੇ ਜਿਵੇਂ ਚੂਹਾ ਲੰਮੀ ਖੁੱਡ ਤਿਆਰ ਕਰਦਾ ਜੇ, ਇਹਦੇ ਵਿੱਚ ਮੈਂ ਆਪਣਾ ਸਮਾਂ ਬਤੀਤ ਕਰਾਂਗਾ। ਪਰ ਕਹਿੰਦੇ ਹੋ ਉਹਦੇ ਉਲਟ ਜਾਂਦਾ ਹੈ, ਪੈਸਤ ਸਰਪ ਖਾਏ ਤਾਹੇ ਮਾਰ ਕੇ, ਕਹਿੰਦੇ ਉਹਦੇ ਸੱਪ ਪੈ ਜਾਂਦਾ ਉਹਨੂੰ ਮਾਰ ਕੇ ਖਾ ਜਾਂਦਾ, ਖੁੱਡ ਖਾਲੀ ਰਹਿ ਗਈ ਜਿਵੇਂ ਮੱਖੀਆਂ ਖਾਲੀ ਰਹਿ ਗਈਆਂ। ਤੈਸੇ ਕੋਟ ਪਾਪ ਕਰ ਕਰ ਮਾਇਆ ਜੋਰ ਜੋਰ ਮੂੜ, ਅੰਤ ਕਾਲ ਛਾੜ ਚੱਲ ਦੋਨੋਂ ਹੱਥ ਚਾਰ ਕੇ। ਕਹਿੰਦੇ ਅੰਤ ਨੂੰ ਜੀਵ ਜਿਹੜਾ ਖਾਲੀ ਹੱਥ ਤੁਰ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਇਸ ਕਰਕੇ ਜਿਉਂਦਿਆਂ ਮਾਇਆ ਤੋਂ ਭਿੰਨ, ਇਸ ਮਾਇਆ ਦੇ ਵਿੱਚ ਰਹਿ ਕੇ ਭਗਤ ਵੱਡਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਸੰਸਾਰ ਕੁਟੁੰਬ ਕਬੀਲੇ ਪਰਿਵਾਰ ਵਿੱਚ ਰਹਿੰਦੇ ਆ, ਪਾਤਸ਼ਾਹ ਜੀ ਕਹਿੰਦੇ ਵਿਰਾਗ ਅੰਦਰ ਸਹਿਜ, ਇਹ ਵੈਸ਼ਨੂ ਦੇ ਕਰਮ ਨੇ। ਜਿਹੜਾ ਅੰਦਰ ਲੇਪ ਹੋ ਗਿਆ ਹੈ ਉਹ ਸਮਝ ਲਓ ਗੁਰੂ ਨਾਲ ਜੁੜਿਆ ਹੈ। ਤੀਸਰਾ ਬਚਨ ਮੇਰੇ ਗਰੀਬ ਨਿਵਾਜ ਹੋਰ ਬਖਸ਼ਿਸ਼ ਕਰਦੇ ਨੇ, ਕਰਮ ਕਰਤ ਹੋਵੈ ਨਿਹ ਕਰਮ ਤਿਸ ਵੈਸ਼ਨੂ ਕਾ ਨਿਰਮਲ ਧਰਮ। ਨਿਹ ਕਰਮ ਦਾ ਅਰਥ ਕੀ? ਨਿਸ਼ਕਾਮ। ਕਰਮ ਕਰਦਿਆਂ ਕਰਦਿਆਂ ਨਿਸ਼ਕਾਮਤਾ ਆ ਜਾਣੀ। ਜਾਪ ਜਪਣਾ ਹੈ ਪਰ ਜਪਦਿਆਂ ਜਪਦਿਆਂ ਨਿਸ਼ਕਾਮ। ਅਗਰ ਵਾਸਤਵ ਵਿੱਚ ਵੇਖਿਆ ਜਾਵੇ ਤੇ ਪਹਿਲਾਂ ਨਿਸ਼ਕਾਮਤਾ ਕਦੇ ਪੈਦਾ ਨਹੀਂ ਹੁੰਦੀ। ਅਗਰ ਜੇ ਜਪਜੀ ਸਾਹਿਬ ਜੀ ਦਾ ਪਾਠ ਵੀ ਆਪਾਂ ਕਰਦੇ ਹਾਂ ਤੇ ਉਸ ਅੰਮ੍ਰਿਤ ਬਾਣੀ ਦੇ ਜਾਪ ਤੋਂ ਬਾਅਦ ਸਾਡੀਆਂ ਅਨੇਕਾਂ ਹੀ ਅਰਦਾਸਾਂ ਨੇ, ਕਿਉਂਕਿ ਸਾਡੇ ਕੋਲ ਕਾਮਨਾਵਾਂ ਨੇ ਵੀ ਸਾਡੀ ਆਹ ਵੀ ਇੱਛਾ ਚਾਹੀਦੀ ਹੈ, ਸਾਡੀ ਆਹ ਵੀ ਇੱਛਾ ਚਾਹੀਦੀ ਹੈ। ਔਰ ਜਿਵੇਂ ਜਿਵੇਂ ਸਤਿਗੁਰੂ ਜੀ ਦੀ ਬਾਣੀ ਦਾ ਜਾਪ ਹੋਈ ਜਾ ਰਿਹਾ ਹੈ, ਸਿਮਰਨ ਅਭਿਆਸ ਹੋਈ ਜਾ ਰਿਹਾ ਹੈ, ਤੇਵੇਂ ਤੇਵੇਂ ਇੱਛਾਵਾਂ ਜਿਹੜੀਆਂ ਉਹ ਖਤਮ ਹੁੰਦੀਆਂ ਨੇ। ਇੱਛਾ ਤੋਂ ਬਿਨਾਂ ਗੁਰੂ ਦੀ ਬੰਦਗੀ ਵੱਲੇ ਕਦਾਚਿਤ ਨਹੀਂ ਲੱਗਿਆ ਜਾਂਦਾ ਤੇ ਬੰਦਗੀ ਤੋਂ ਬਿਨਾਂ ਕਦੇ ਨਿਸ਼ਕਾਮਤਾ ਪੈਦਾ ਨਹੀਂ ਹੁੰਦੀ। ਆਪ ਜੀ ਆਖੋ ਇਹਦਾ ਜਵਾਬ ਕਿਵੇਂ ਹੈ? ਤਾਂ ਸਾਡੇ ਕੋਲ ਧਰੂ ਦਾ ਪ੍ਰਸੰਗ ਯਾਦ ਹੈ, ਤੁਹਾਨੂੰ ਸਾਰਿਆਂ ਨੂੰ ਬੜੀ ਵਾਰ ਸੁਣਿਆ, ਸਿਰਫ ਮੈਂ ਟੂਕ ਮਾਤਰ ਬਾਤ ਲੈਣੀ ਹੈ। ਜਦੋਂ ਧਰੂ ਨੂੰ ਪਿਤਾ ਉਤਾਣ ਪਾ ਦੀ ਗੋਦੀ ਵਿੱਚ ਉਹਦੀ ਮਤਰਈ ਮਾਂ ਨੇ ਉਠਾ ਦਿੱਤਾ, ਉੱਭੇ ਸਾਹ ਲੈ ਕੇ ਰੋਇਆ। ਉਹਨੇ ਆਪਣੀ ਮਾਂ ਸੁਣੀ, ਤੁਹਾਨੂੰ ਇੱਕ ਗੱਲ ਪੁੱਛੀ, ਮਾਂ ਮੈਨੂੰ ਸੱਚ ਦੱਸ, ਤੂੰ ਰਾਜੇ ਦੀ ਗੋਲੀ ਹੈ ਕਿ ਰਾਜੇ ਦੀ ਮੇਰੇ ਬਾਪ ਦੀ ਤੂੰ ਰਾਣੀ ਹੈ? ਮੈਨੂੰ ਸੱਚ ਦੱਸ ਦੇ। ਤੇ ਸੁਚੱਜੀ ਮਾਂ ਕਹਿਣ ਲੱਗੀ, ਬੇਟਾ ਹੈ ਤਾਂ ਮੈਂ ਰਾਣੀ, ਰਾਜ ਘਰਾਣੇ ਦੇ ਵਿੱਚ ਮੇਰਾ ਹੋਇਆ ਜਨਮ ਤੇ ਰਾਜ ਘਰਾਣੇ ਦੇ ਵਿੱਚ ਮੈਂ ਪਲੀ ਤੇ ਰਾਜ ਘਰਾਣੇ ਦੇ ਵਿੱਚ ਮੈਂ ਵਿਵਾਹੀ ਗਈ, ਪਰ ਹਾਲਤ ਮੇਰੀ ਗੋਲੀਆਂ ਨਾਲੋਂ ਵੀ ਮੰਦੀ ਹੈ, ਮੈਂ ਭੈੜੀ ਉਹਨਾਂ ਨਾਲੋਂ ਵੀ ਹਾਂ। ਉਹ ਪੁੱਛਦਾ, ਮਾਂ ਇਹਦਾ ਕਾਰਨ ਕੀ ਹੈ? ਉਹ ਕਹਿੰਦੀ, ਪੁੱਤ ਮੈਂ ਨਹੀਂ ਜਪਿਆ ਸਤਨਾਮ ਸ਼੍ਰੀ, ਮੈਂ ਬੰਦਗੀ ਤੋਂ ਸੱਖਣੀ ਹਾਂ, ਤਾਂ ਮੇਰੇ ਹਾਲਾਤ ਬਣੇ ਨੇ। ਤੇ ਫਿਰ ਉਹ ਮਾਂ ਨੂੰ ਪੁੱਛਦਾ, ਮਾਂ ਮੈਂ ਰਾਜ ਲੈਣਾ ਚਾਹੁੰਦਾ, ਜਿਸ ਰਾਜ ਦੇ ਨਸ਼ੇ ਵਿੱਚ ਮੇਰੀ ਬਾਪ ਦੀ ਗੋਦ ਵਿੱਚੋਂ ਮੇਰੀ ਮਤਰਈ ਮਾਂ ਨੇ ਠਾਹਿਆ, ਉਹ ਰਾਜ ਮੈਂ ਲੈਣਾ ਚਾਹੁੰਦਾ, ਤੇ ਮੈਨੂੰ ਇਹ ਦੱਸ ਵੀ ਰਾਜ ਮਿਲੇਗਾ ਕਿਵੇਂ? ਫਿਰ ਸੁਚੱਜੀ ਮਾਂ ਨੇ ਇੱਕ ਗੱਲ ਕਹੀ, ਪੁੱਤਰਾ ਜੇ ਰੱਬ ਦੇ ਵੱਲੇ ਜੁੜ ਜਾਈਏ ਨਾ, ਨਾਮ ਦੇ ਵੱਲੇ ਸ਼ਬਦ ਵੱਲੇ ਆ ਜਾਈਏ, ਤਾਂ ਇਹ ਰਾਜ ਕੀ ਹੈ? ਸੰਸਾਰ ਦੇ ਬ੍ਰਹਿਮੰਡ ਦਾ ਰਾਜ ਮਿਲ ਜਾਂਦਾ। ਪੁੱਛਦਾ ਕਿਸ ਉੱਦਮ ਤੇ ਰਾਜ ਮਿਲੇ? ਜਦੋਂ ਇੰਨੀ ਗੱਲ ਮਾਂ ਤੋਂ ਸੁਣਦਾ ਤਾਂ ਫਿਰ ਉਹ ਬੰਦਗੀ ਵੱਲੇ ਤੁਰਦਾ, ਪਰ ਜਿਸ ਵੇਲੇ ਰੱਬ ਦੀ ਵੱਲੇ ਤੁਰੀਏ ਤਾਂ ਕੋਈ ਨਾ ਕੋਈ ਸਾਧਨ ਵੀ ਪਰਮਾਤਮਾ ਪ੍ਰਗਟ ਕਰ ਦਿੰਦਾ, ਰਿਖੀ ਨਾਰਦ ਮੁਨੀ ਨਾਲ ਮਿਲਾਪ ਹੋ ਜਾਂਦਾ। ਬਾਤ ਬੜੀ ਮਜ਼ੇਦਾਰ ਹੈ, ਛੋਟਾ ਜਿਹਾ ਹੈ ਬੱਚਾ ਤੇ ਰਿਖੀ ਪੁੱਛਦਾ, ਪੁੱਤਰ ਕਾਕਾ ਕਿਸ ਪਾਸੇ ਚੱਲਿਆ? ਕਹਿਣ ਲੱਗਾ, ਜੀ ਨਾਮ ਜਪਣ ਵਾਸਤੇ ਕਿੱਧਰ ਚੱਲਿਆ? ਕਹਿੰਦਾ, ਇਕਾਂਤ ਬੈਠਾਂਗਾ ਜੰਗਲ ਵਿੱਚ। ਨਾਰਦ ਮੁਨੀ ਕਹਿੰਦਾ, ਦੇਖ ਉਮਰ ਤੇਰੀ ਬੜੀ ਛੋਟੀ ਹੈ, ਜੰਗਲ ਬੜਾ ਡਰਾਉਣਾ ਹੈ, ਸ਼ੇਰ ਨੇ, ਬਘਿਆੜ ਨੇ, ਗਿੱਦੜ ਨੇ, ਸਰਪ ਨੇ, ਠੂਹੇ ਨੇ, ਤੈਨੂੰ ਡਰ ਨਹੀਂ ਲੱਗੇਗਾ?
ਕਹਿਣ ਲੱਗਾ ਇੱਕ ਗੱਲ ਜ਼ਰੂਰ ਮੈਨੂੰ ਪਤਾ ਲੱਗ ਚੁੱਕੀ ਹੈ ਵੀ ਜਦੋਂ ਰੱਬ ਜੀ ਦਾ ਨਾਮ ਜਪੀਏ, ਪਰਮਾਤਮਾ ਦਾ ਨਾਮ ਜਪੀਏ ਤੇ ਸਾਰੇ ਅਧੀਨ ਹੋ ਜਾਂਦੇ ਨੇ। ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਵੇ। ਐਸਾ ਨਾਮ ਜਪਿਆ ਜਾਂਦਾ ਸਾਰਿਆਂ ਤੇ ਹੁਕਮ ਚੱਲਦਾ। ਪੁੱਛਦਾ ਹੈ ਵੀ ਤੂੰ ਜਪਣ ਕਾਹਦੇ ਵਾਸਤੇ ਲੱਗਾ? ਕਹਿਣ ਲੱਗਾ ਜੀ ਜਪਣ ਇਸ ਵਾਸਤੇ ਲੱਗਾ ਵੀ ਮੈਨੂੰ ਹਾਂਜੀ ਰਾਜ ਮਿਲ ਜੇ। ਕਾਹਦੇ ਵਾਸਤੇ? ਮੈਨੂੰ ਬੋਲੋ ਰਾਜ ਮਿਲ ਜੇ, ਬਸ ਇੰਨੀ ਕੀ ਗੱਲ ਹੈ। ਕਹਿੰਦਾ ਹਾਂ। ਰਿਖੀ ਦੇਵ ਆ ਕੇ ਉਤਾਨਪਦ ਰਾਜੇ ਨੂੰ ਕਹਿੰਦਾ ਵੀ ਤੇਰੀ ਮਾਤੇ ਪੜਦਾ ਪਿਆ ਹੈ, ਅਕਸਰ ਨੂੰ ਤੇਰਾ ਪੁੱਤਰ ਹੈ, ਤੇਰਾ ਖੂਨ ਦਾ ਰਿਸ਼ਤਾ ਹੈ, ਤੂੰ ਸਾਰਾ ਰਾਜ ਤੇ ਉਹਨੂੰ ਨਹੀਂ ਦੇ ਸਕਦਾ, ਪਰ ਉਹਦਾ ਬਣਦਾ ਹਿੱਸਾ ਜਿਹੜਾ ਉਹ ਰਾਜ ਤੇ ਦੇ ਦੇ, ਅੱਧਾ ਤੇ ਦੇਣਾ ਚਾਹੀਦਾ ਤੈਨੂੰ ਜੋ ਉਹਦਾ ਹਿੱਸਾ ਬਣਦਾ। ਰਾਜੇ ਦੇ ਮਨ ਵਿੱਚ ਦਇਆ ਆਈ, ਕਹਿਣ ਲੱਗਾ ਸੱਦ ਲਓ ਮੈਂ ਰਾਜ ਦਿੰਦਾ। ਰਿਖੀ ਦੇਵ ਆ ਕੇ ਕਹਿੰਦਾ ਵੀ ਤੇਰਾ ਬਣਦਾ ਹਿੱਸਾ ਜਿਹੜਾ ਆ ਤੈਨੂੰ ਮੈਂ ਰਾਜ ਦਿਵਾ ਦਿਆਂ। ਉਸ ਵੇਲੇ ਧਰੂ ਨੇ ਇੱਕ ਗੱਲ ਕਹੀ, ਰਿਖੀ ਦੇਵ ਜੀ ਧਿਆਨ ਦਿਓ, ਸੁਰਤ ਉੱਚੀ ਕਰਿਓ, ਅਜੇ ਮੈਂ ਰੱਬ ਦੀ ਬੰਦਗੀ ਵੱਲੇ ਸਿਰਫ ਤੁਰਿਆ ਹਾਂ, ਅਜੇ ਮੈਂ ਜਪਿਆ ਨਹੀਂ ਹੈ ਸਤਨਾਮ ਸ਼੍ਰੀ, ਅਜੇ ਮੈਂ ਤੁਰਿਆ ਹਾਂ, ਜਪਣ ਵਾਸਤੇ ਮਨ ਬਣਾਇਆ ਹੈ ਤੇ ਅੱਧਾ ਰਾਜ ਮੈਨੂੰ ਮਿਲਣਾ ਵੀ ਸ਼ੁਰੂ ਹੋ ਗਿਆ, ਅਗਰ ਜੇ ਮੈਂ ਜਪਾਂਗਾ ਤਾਂ ਫਿਰ ਸਾਰਾ ਹੀ ਕੋਣੀ ਮਿਲੇਗਾ। ਇੰਨਾ ਜਪਿਆ ਇੰਨਾ ਜਪਿਆ, ਉਹ ਕਹਿੰਦਾ ਆ ਰਾਜ ਦਿਆਂ, ਕਹਿੰਦਾ ਇਸ ਰਾਜ ਦੀ ਲੋੜ ਨਹੀਂ ਹੈ, ਅੱਜ ਉਹ ਰਾਜ ਹੈ ਜਿਹੜਾ ਜੋਗੋ ਜੁਗ ਅਟਲ ਹੈ ਤੇ ਬੰਦਗੀ ਕਰਕੇ ਨਿਮਾਣਾ ਹੋ ਗਿਆ। ਇੱਕ ਦਿਨ ਤੁਹਾਨੂੰ ਪੌੜੀ ਸੁਣਾਈ ਸੀ, ਹੋਏ ਨਿਮਾਣਾ ਭਗਤ ਕਰ ਗੁਰਮੁਖ ਧਰੂ ਹਰ ਦਰਸ਼ਨ ਪਾਇਆ, ਭਗਤ ਵਸ਼ਲ ਹੋਏ ਭੇਟਿਆ ਮਾਣ ਨਿਮਾਣੇ ਆਪ ਦਿਵਾਇਆ, ਮਾਤ ਲੋਕ ਵਿੱਚ ਮੁਕਤ ਕਰ ਨਿਹਚਲ ਵਾਸ ਆਕਾਸ਼ ਚੜਾਇਆ, ਚੰਦ ਸੂਰਜ ਤੇ 30 ਕਰੋੜ ਪਰ ਦੱਖਣਾ ਚੌ ਫੇਰ ਫਰਾਇਆ, ਵੇਦ ਪੁਰਾਣ ਵਖਾਣ ਦੇ ਪ੍ਰਗਟ ਕਰ ਪ੍ਰਤਾਪ ਜਨਾਇਆ, ਗੁਰਮੁਖ ਸੁਖ ਫਲ ਲੱਖ ਲਖਾਇਆ। ਬਾਤ ਚੱਲੀ ਸੀ ਨਿਸ਼ਕਾਮ, ਪਰ ਪਹਿਲਾਂ ਕਾਮਨਾ ਦੇ ਸਹਿਤ ਹੁੰਦਾ ਹੈ, ਜੇ ਅਗਰ ਉਹ ਰੱਬ ਵੱਲੇ ਨਾ ਕਾਮਨਾ ਦੇ ਸਹਿਤ ਲੱਗਦਾ ਤੇ ਨਿਸ਼ਕਾਮਤਾ ਕਿੱਥੋਂ ਪੈਦਾ ਹੋਣੀ ਸੀ। ਆਪਾਂ ਜਿੰਨੇ ਗੁਰਦੁਆਰੇ ਆਉਣੇ ਆ, ਸਾਡੇ ਸਾਰਿਆਂ ਦੀਆਂ ਹੀ ਅਰਦਾਸਾਂ ਨੇ, ਸਾਡੇ ਅੰਦਰ ਸਾਰਿਆਂ ਦੇ ਕੋਈ ਨਾ ਕੋਈ ਇੱਛਾ ਜ਼ਰੂਰ ਹੈ, ਪਰ ਰੋਜ਼ਾਨਾ ਆਉਂਦਿਆਂ ਆਉਂਦਿਆਂ ਇੱਕ ਦਿਨ ਇੱਕੋ ਹੀ ਮੰਗ ਰਹਿ ਜਾਂਦੀ ਹੈ, ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਪੜੋ ਵਿਣ

ਭੁੱਖਾਂ ਲੈ ਜਾਂਦੀਆਂ ਨੇ, ਕੋਈ ਮੰਗਣ ਦੀ ਚਾਹ ਹੀ ਨਹੀਂ ਰਹਿ ਜਾਂਦੀ। ਚਲਦਿਆਂ ਚਲਦਿਆਂ ਨਿਸ਼ਕਾਮਤਾ ਇੱਥੋਂ ਤੱਕ ਆ ਜਾਂਦੀ ਹੈ, ਫਿਰ ਨਾਮ ਵੀ ਨਹੀਂ ਮੰਗਦਾ, ਬਸ ਫਿਰ ਤੇ ਰੋਮ ਰੋਮ ਦੇ ਵਿੱਚੋਂ ਗੁਰੂ ਗੁਰੂ ਗੁਰੂ ਚੱਲਦਾ। ਪਰ ਸਾਹਿਬ ਜੀ ਕਹਿੰਦੇ ਕਾਮਨਾ ਸਹਿਤ ਹੋ ਕੇ ਫਿਰ ਨਿਸ਼ਕਾਮਤਾ ਪੈਦਾ ਹੁੰਦੀ ਹੈ, ਉਹਦਾ ਧਰਮ ਜਿਹੜਾ ਹੈ ਉਹ ਨਿਰਮਲ ਹੋ ਜਾਂਦਾ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕਾਹੋ ਫਲ ਕੀ ਇੱਛਾ ਨਹੀਂ ਬਾਛੈ, ਜਿਵੇਂ ਹੁਣੇ ਆਪਾਂ ਵਿਚਾਰ ਕੀਤੀ ਹੈ, ਜਾਪ ਕਰਦੇ ਹਾਂ ਗੁਰਦੁਆਰਾ ਸਾਹਿਬ ਰੋਜ਼ਾਨਾ ਹੋਣਾ ਹੈ, ਕਿਸੇ ਫਲ ਦੀ ਇੱਛਾ ਨਹੀਂ ਹੈ, ਪ੍ਰਮਾਤਮਾ ਤੁਹਾਡੇ ਹੁਕਮ ਅੰਦਰ ਹੈ। ਪਰ ਪਹਿਲਾਂ ਅਰਦਾਸਾਂ ਜ਼ਰੂਰ ਨੇ, ਜੇ ਵਾਸਤਵ ਵਿੱਚ ਵੇਖਿਆ ਜਾਵੇ ਤਾਂ ਇੱਛਾ ਹੈ, ਪੂਰੀਆਂ ਵੀ ਕਿੰਨੇ ਕਰਨੀਆਂ ਗੁਰੂ ਨੇ ਹੀ ਕਰਨੀਆਂ ਨੇ, ਕਿਉਂਕਿ ਗੁਰੂ ਦਾ ਬਿਰਧ ਹੈ, ਜੋ ਮੰਗੈ ਠਾਕੁਰ, ਬੋਲੋ ਸੌਖਾ ਜੇ, ਜੋ ਮੰਗੈ ਠਾਕੁਰ ਸੋਈ ਮੰਗਣਾ, ਉਹਦੇ ਤੋਂ ਹੀ, ਹੋਰ ਥਾਂ ਕੋਈ ਨਹੀਂ ਹੈ, ਹੋਰ ਟਿਕਾਣਾ ਕਿਹੜਾ ਹੈ, ਹੋਰ ਕਿਤੇ ਹੋਰ ਥਾਂ ਤੋਂ ਥੋੜ੍ਹੀ ਜਾ ਕੇ ਮੰਗਣਾ। ਤਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜਿੱਤੜੇ ਫਲ ਮਨ ਬੰਛੀਐ ਤਿੱਤੜੇ ਸਤਿਗੁਰ ਪਾਸ। ਪਰ ਮੰਗਣ ਮੰਗਣ ਦਾ ਢੰਗ ਵਿਰਲਿਆਂ ਨੂੰ ਹੁੰਦਾ ਜੇ, ਬਹੁਤਿਆਂ ਨੂੰ ਮੰਗਣਾ ਨਹੀਂ ਆਉਂਦਾ। ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੈ, ਇੱਕ ਦਿਨ ਮੇਰੇ ਖਿਆਲ ਸ਼ਾਮ ਦੀ ਕਥਾ ਅੰਦਰ ਇਹ ਵਿਚਾਰ ਥੋੜ੍ਹੀ ਜਿਹੀ ਚੱਲੀ ਸੀ, ਭਾਈ ਆਦਮ ਜੀ ਆਏ ਨੇ ਜਿਨ੍ਹਾਂ ਦੇ ਘਰ ਪੁੱਤਰ ਦੀ ਦਾਤ ਨਹੀਂ ਸੀ, ਇਹਨਾਂ ਦੀ ਧਰਮ ਸੁਪਤਨੀ ਦਾ ਨਾਂ ਸੀ ਬੀਬਾ ਭਿੱਖਾ। ਭਿੱਖਾ ਇੰਨੀ ਘਾਲਣਾ ਘਾਲੀ, ਇੰਨੀ ਘਾਲਣਾ ਘਾਲੀ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਬੜੇ ਹੋਏ, ਦੇਖਿਓ ਜਰਾ। ਤੇ ਭਾਈ ਆਦਮ ਨੂੰ ਕਹਿੰਦੇ, ਭਾਈ ਆਦਮ ਜੋ ਤੇਰੀ ਇੱਛਾ ਹੈ ਨਾ ਉਹ ਮੰਗ ਲਾ। ਤੇ ਭਾਈ ਆਦਮ ਨੇ ਬਿਰਧ ਅਵਸਥਾ ਹੈ, ਹੈ ਤੇ ਪੁੱਤਰ ਦੀ ਇੱਛਾ ਪਰ ਮੰਗਿਆ ਕੁਝ ਨਾ, ਕੁਝ ਲਾਜ ਜੀ ਆ ਗਈ। ਕਹਿੰਦੇ ਅਗਲੇ ਦਿਨ ਆਵੀ, ਅਗਲੇ ਦਿਨ ਆਪਣੀ ਧਰਮ ਸੁਪਤਨੀ ਬੀਬੀ ਭਿੱਖਾ ਨੂੰ ਨਾਲ ਲੈ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਗਿਆ। ਸੰਗਤਾਂ ਸੱਜੀਆਂ ਹੋਈਆਂ ਨੇ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਭਿੱਖਾ ਤੇਰੀ ਸੇਵਾ ਪ੍ਰਵਾਨ ਹੋ ਗਈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਤੇਰੀ ਸੇਵਾ ਜਿਹੜੀ ਹੈ ਪ੍ਰਵਾਨ ਹੋ ਗਈ ਹੈ। ਤੇ ਭਿੱਖਾ ਨੂੰ ਕਹਿੰਦੇ, ਭਿੱਖਾ ਅੱਜ ਜੋ ਮੰਗ ਲਵੇਂਗੀ ਗੁਰੂ ਨਾਨਕ ਦੇ ਘਰ ਚੋਂ ਮਿਲ ਜਾਵੇਗਾ। ਹੁਣ ਵੇਖਿਓ ਮੰਗਣ ਦਾ ਢੰਗ ਵੇਖਿਓ ਉਹਦਾ, ਉਹਦੇ ਨੇਤਰਾਂ ਦੀ ਜੋਤ ਨਹੀਂ ਸੀ ਹੈਗੀ, ਨੇਤਰਾਂ ਤੋਂ ਉਹਨੂੰ ਦਿਸਦਾ ਨਹੀਂ ਸੀ, ਨਿਧਾਨ ਸੀ, ਜੋਤ ਨਹੀਂ ਸੀ। ਤੇ ਹੱਥ ਜੋੜ ਕੇ ਕਹਿੰਦੀ, ਸੱਚੇ ਪਾਤਸ਼ਾਹ ਸੋਢੀ ਸੁਲਤਾਨ, ਜੇ ਕਿਰਪਾ ਦੇ ਘਰ ਵਿੱਚ ਆਏ ਹੋ ਨਾ ਮੰਗਣ ਵਾਸਤੇ ਕਹਿੰਦੇ ਹੋ, ਤੇ ਮੈਂ ਪੋਤਰਿਓ ਨੌ ਮੰਗਿਆ ਕੀ, ਵੇਖੋ ਮੰਗਣ ਦਾ ਢੰਗ ਵੇਖਿਓ, ਪੋਤਰਿਓ ਨੌ ਸੋਨੇ ਦੀ ਮਧਾਣੀ ਨਾਲ ਦੁੱਧ ਰਿੜਕਦੀ ਵੇਖ ਲਵਾਂ। ਆਖੋ ਸਤਨਾਮ ਸ਼੍ਰੀ, ਕਿੱਥੋਂ ਤੱਕ ਪਹੁੰਚ ਗਿਆ ਜੇ ਕੰਮ, ਮੈਂ ਪੋਤਰਿਓ ਨੌ ਸੋਨੇ ਦੀ ਮਧਾਣੀ ਨਾਲ ਦੁੱਧ ਰਿੜਕਦੀ ਵੇਖ ਲਵਾਂ। ਉਹਦੀ ਜੋਤ ਨਹੀਂ ਅੱਖਾਂ ਦੀ, ਹੁਣ ਵਿੱਚ ਹੀ ਤੇ ਅੱਖਾਂ ਦੀ ਜੋਤ ਵੀ ਮੰਗ ਲਈ ਹੈ, ਤੇ ਨਾਲ ਪੁੱਤਰ ਵੀ ਮੰਗ ਲਿਆ, ਪੁੱਤਰ ਹੋਵੇਗਾ ਤੇ ਪੁੱਤਰ ਦਾ ਵਿਆਹ ਵੀ ਨਾਲ ਮੰਗ ਲਿਆ, ਤੇ ਵਿਆਹ ਹੋਵੇਗਾ ਤੇ ਫਿਰ ਪੋਤਰਾ ਹੋਵੇਗਾ, ਤੇ ਪੋਤਰੇ ਦਾ ਵਿਆਹ ਵੀ ਮੰਗ ਲਿਆ, ਤੇ ਵਿਆਹ ਤੋਂ ਬਾਅਦ ਇੰਨਾ ਧਨ ਹੋਵੇਗਾ ਤੇ ਸੋਨੇ ਦੀ ਮਧਾਣੀ ਤਾਂ ਹੀ ਬਣੇਗੀ ਨਾ। ਵੇਖੋ ਮੰਗਣ ਦਾ ਢੰਗ ਵੇਖ ਲਓ, ਸਾਡੀ ਤੇ ਮੰਗਣ ਵਾਲੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਢੰਗ ਨਹੀਂ ਉਹਦਾ ਮੰਗਣ ਦਾ। ਕਹਿਣ ਲੱਗੀ, ਸੱਚੇ ਪਾਤਸ਼ਾਹ ਸੋਨੇ ਦੀ ਮਧਾਣੀ ਨਾਲ ਗੁਰੂ ਰਾਮਦਾਸ ਸੋਢੀ ਸੁਲਤਾਨ ਮਹਾਰਾਜ ਬਹੁਤ ਹੱਸੇ, ਬੜੇ ਪ੍ਰਸੰਨ ਹੋਏ। ਕਹਿਣ ਲੱਗੇ, ਭਿੱਖਾ ਅਸੀਂ ਆਪਣੀ ਅੰਸ ਵਿੱਚੋਂ ਤੈਨੂੰ ਪੁੱਤਰ ਦਿੱਤਾ, ਤੂੰ ਵਾਕਿਆ ਹੀ ਸੋਨੇ ਦੀ ਮਧਾਣੀ ਨਾਲ ਦੁੱਧ ਰਿੜਕੇ ਦੀ ਵੇਖੇਗੀ, ਔਰ ਵੇਖਿਆ ਹੈ, ਪ੍ਰਤੱਖ ਨੂੰ ਪ੍ਰਮਾਣ ਕੋਈ ਨਹੀਂ ਹੈ। ਇਸ ਕਰਕੇ ਗੁਰੂ ਸਵਾਰੀ ਸੰਗਤ ਜੀ, ਜੋ ਦਾਤ ਮੰਗਣੀ ਹੈ ਉਹ ਕੇਵਲ ਮੰਗਣੀ ਵੀ ਗੁਰੂ ਤੋਂ ਹੈ, ਤੇ ਗੁਰੂ ਤੋਂ ਬਿਨਾਂ ਹੋਰ ਦੇਣ ਦਾ ਸਮਰੱਥ ਵੀ ਕੋਈ ਨਹੀਂ ਹੈ। ਫਿਰ ਮੰਗਦਿਆਂ ਮੰਗਦਿਆਂ ਜਦੋਂ ਦ੍ਰਿੜ ਅਵਸਥਾ ਬਣ ਜਾਂਦੀ ਹੈ, ਫਿਰ ਕਿਸੇ ਫਲ ਦੀ ਵੀ ਇੱਛਾ ਨਹੀਂ ਰਹਿੰਦੀ, ਉਹ ਸਮਾਪਤ ਹੋ ਜਾਂਦੀ ਹੈ।
ਹੋਰ ਕਿਰਪਾ ਕਰਦੇ ਨੇ। ਕੇਵਲ ਭਗਤ ਕੀਰਤਨ ਸੰਗ ਰਾਚੈ, ਉਹ ਵੈਸਨੂੰ ਜਿਹੜਾ ਹੈ ਕੇਵਲ ਗੁਰੂ ਦੀ ਬੰਦਗੀ ਇਬਾਦਤ ਗੁਰੂ ਦੀ ਕੀਰਤੀ ਨਾਲ ਸੰਗ ਰਾਚੈ, ਸੰਗ ਦਾ ਅਰਥ ਹੈ ਨਾਲ, ਗੁਰੂ ਦੀ ਸ਼ਬਦ ਗੁਰੂ ਦੇ ਸ਼ਬਦ ਨਾਮ ਨਾਲ ਰਚ ਮਿਚ ਜਾਂਦਾ ਹੈ। ਮਨ ਤਨ ਅੰਤਰ ਸਿਮਰਨ ਗੋਪਾਲ, ਬਹੁਤ ਪਿਆਰੇ ਬਚਨ ਆਏ ਨੇ, ਕਹਿੰਦੇ ਉਹ ਆਪਣੇ ਮਨ ਅਤੇ ਸੂਖਮ ਸਰੀਰ ਅਤੇ ਤਨ ਵਿੱਚ ਹਰ ਵੇਲੇ ਗੁਰੂ ਦਾ ਸਿਮਰਨ, ਗੋਪਾਲ ਜੋ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਉਸਦੇ ਸਿਮਰਨ ਨੂੰ ਕਰਦਾ ਹੈ। ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਪ੍ਰਭੂ ਨਾ ਝੂਰੇ, ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ, ਪ੍ਰਭ ਕਹਿ ਸਿਮਰਨ ਸਹਿਜ ਸੁਮਾਨੀ, ਪ੍ਰਭ ਕਹਿ ਸਿਮਰਨ ਨਿਹਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਵਿਗਾਸਨ, ਹਿਰਦਾ ਖਿੜ ਜਾਂਦਾ ਹੈ। ਗੁਰੂ ਰਾਮਦਾਸ ਮਹਾਰਾਜ ਤਾਂ ਇਹ ਬਚਨ ਕਹਿੰਦੇ ਨੇ, ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਣਾ ਜਨ ਨਾਨਕ ਕੌ ਗੁਰ ਇਹ ਮਤ ਦੀਨੀ, ਜਪ ਹਰ ਭਉ ਜਲ ਤਰਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਅੰਮ੍ਰਿਤ ਬਚਨ ਨੇ, ਜਾ ਕੇ ਸਿਮਰਨ ਸਭ ਕੁਛ ਪਾਈਐ, ਬਿਰਥੀ ਘਾਲ ਨਾ ਜਾਈ, ਤਿਸ ਪ੍ਰਭ ਤਿਆਗ ਅਵਰ ਕਾਤਰਾ ਚੋ ਜੋ ਸਭ ਮੈਂ ਰਹਿਆ ਸਮਾਈ, ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੈ ਕਾਲਾ। ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ, ਹਰ ਵੇਲੇ ਉਹ ਸਿਮਰਨ ਕਰਦਾ ਹੈ ਔਰ ਕਿਰਪਾਲੂ ਦਾ ਤਾਰ ਜੀ ਉਹਦੇ ਤੇ ਪ੍ਰਸੰਨ ਹੈ ਅਤੇ ਉਹ ਸਾਰਿਆਂ ਤੇ ਦਇਆਵਾਨ ਹੋ ਜਾਂਦਾ ਹੈ।

ਅੰਤ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ, ਆਪ ਦ੍ਰਿੜ, ਆਪ ਦ੍ਰਿੜ ਨਾਮ ਨੂੰ ਜਪਦਾ ਹੈ, ਹੋਰਾਂ ਨੂੰ ਨਾਮ ਜਪਾਉਂਦਾ ਹੈ। ਇਹ ਨਹੀਂ ਹੈ ਅਵਰ ਉਪਦੇਸ਼ ਆਪ ਨਾ ਕਰੇ, ਉਹ ਤੇ ਫਿਰ ਇਉਂ ਹੋ ਜਾਂਦਾ ਜੇ ਆਵਤ ਜਾਵਤ ਜਨਮੈ ਮਰੇ। ਰੱਬ ਦੀ ਪਿਆਰ ਵਾਲੀ ਬਖਸ਼ੀ ਹੋਈ ਰੂਹ ਆਪ ਤਾਂ ਜਪਦੀ ਹੈ। ਸਾਹਿਬ ਜੀ ਕਹਿੰਦੇ ਅਵਰਹਿ ਹੋਰਨਾਂ ਨੂੰ ਵੀ ਨਾਮ ਜਪਾਉਂਦੀ ਹੈ। ਨਾਨਕ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਕਿਰਪਾ ਕਰਦੇ ਨੇ, ਉਹ ਵੈਸ ਨੂੰ ਪਰਮਗਤ ਪਾਵੈ, ਪਰਮ ਗਤੀ ਨੂੰ ਕੇਵਲ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਅੱਜ ਕਿਰਪਾ ਕੀਤੀ ਹੈ, ਹਰ ਵੇਲੇ ਸਤਿਗੁਰੂ ਜੀ ਦੇ ਜਾਪ ਨੂੰ ਜਪਦਿਆਂ ਜਪਦਿਆਂ ਫਿਰ ਨਿਸ਼ਕਾਮਤਾ ਪ੍ਰਾਪਤ ਹੋਵੇਗੀ, ਤਾਂ ਉਸ ਵੇਲੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਅਪ ਹੈ ਮੇਲੇ। ਆਓ 2 ਮਿੰਟ 3 ਮਿੰਟ ਦਾ ਸਮਾਂ ਹੈ, ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਇਕੱਠੇ ਵਾਹਿਗੁਰੂ ਜਪ ਕੇ ਤਾਂ ਫਤਿਹ ਬੁਲਾ ਦਿਆਂਗੇ, ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਆਖੋ ਜੀ।

ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਕਹਿ ਨਾਨਕ ਸੁਣੋ ਸੰਤੋ।

संत सजन भये सरसे पूरे गुरते जानी सुनते पुनीत कहते।

ਹਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੈ ਹੋਏ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨਤਰ ਕੇ ਬੋਲੋ ਜੀ। ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਸਮੂਹ ਸੰਗਤਾਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ,

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼।

ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ

ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਓ ਮਹਾਰਾਜ। ਧੰਨ ਹੋ ਕਲਗੀਧਰ ਸਵਾਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ। ਧੰਨ ਹੋ ਦੀਨ ਦੁਨੀ ਕੇਵਾਲੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ, ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਹੋਏ, ਆਸਾ ਕੀ ਵਾਰ ਦੇ ਕੀਰਤਨ ਅਤੇ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਕਿਰਪਾ ਕਰਨੀ ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਜੀ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਗੁਰਵਿੰਦਰ ਸਿੰਘ ਜੀ ਬੈਂਸ ਅਤੇ ਬੀਬੀ ਰਾਜਵਿੰਦਰ ਕੌਰ ਸਮੂਹ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ, ਜਿਨ੍ਹਾਂ ਭਾਵਨਾਵਾਂ ਕਾਮਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਾਵਾਂ ਕਮਾਈਆਂ ਹਨ, ਸੋ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ, ਦਿਨ ਦੁੱਗਣੀ ਰਾਤ ਅਤੇ ਚੌਗੁਣੀ ਤਰੱਕੀ ਬਖਸ਼ਿਸ਼ ਕਰਨੀ, ਦੁੱਖਾਂ ਕਲੇਸ਼ਾਂ ਪਾਪਾਂ ਵਿਘਨਾਂ ਦੇ ਨਾਸ ਕਰਨੇ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਮਿਹਰਬਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਸਤਨਾਮ ਸ੍ਰੀ ਵਾਹਿਗੁਰੂ।

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅਪਾਰ ਕਿਰਪਾ ਹਜ਼ੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ, ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਪਾਸੋਂ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਹੁਣ ਅਗਲੇ ਸਮੇਂ ਦੇ ਵਾਸਤੇ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੇ ਪਾਸੋਂ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ।

ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜਿਨ੍ਹਾਂ ਦਾ ਗੁਰਤਾ ਗੱਦੀ ਗੁਰਪੁਰਬ ਕੱਲ੍ਹ ਤੋਂ ਆਰੰਭ ਹੋ ਰਹੇ ਨੇ। 29, 30 ਅਤੇ 1 ਅਕਤੂਬਰ ਤੱਕ ਮਹਾਰਾਜ ਜੀ ਦੇ ਗੁਰਿਆਈ ਪੁਰਬ ਮਨਾਏ ਜਾ ਰਹੇ ਨੇ। ਥਾਪਿਆ ਲਹਿਣਾ ਜੀਵ ਦੇ ਗੁਰਿਆਈ ਸਿਰ ਛਤਰ ਫਿਰਾਇਆ, ਉਹਨਾਂ ਸਤਿਗੁਰਾਂ ਦੇ ਪੁਰਬ ਦੇ ਸੰਬੰਧ ਵਿੱਚ ਆਪਾਂ ਨੇ ਹਾਜ਼ਰੀ ਲਵਾਈ ਹੈ। ਮਹਾਰਾਜ ਦੀ ਬਾਣੀ ਦਾ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰਨੀ ਜੀ। ਆਪ ਸਭਨਾਂ ਸੰਗਤਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਸ਼ੁਕਰ ਧੰਨਵਾਦ, ਗੁਰੂ ਕੇ ਪ੍ਰਬੰਧਕ ਸਾਹਿਬਾਨ, ਕਿਉਂਕਿ ਅੱਜ ਅਤੇ ਕੱਲ੍ਹ ਸਾਡੀ ਆਖਰੀ ਹਾਜ਼ਰੀ ਹੈ। 1 ਤਰੀਕ ਤੋਂ ਫਿਰ ਨਵੇਂ ਜਥੇ ਜਿਹੜੇ ਉਹ ਆਪਣਾ ਕੀਰਤਨ ਆਰੰਭ ਕਰਨਗੇ। ਪਿਛਲੇ 2 ਮਹੀਨਿਆਂ ਤੋਂ ਆਪ ਜੀ ਦੀ ਸੇਵਾ ਵਿੱਚ ਕੀਰਤਨ ਦੀ ਸੇਵਾ ਕਰ ਰਹੇ ਹਾਂ। ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰਦਿਆਂ ਬਹੁਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਆਪ ਗੁਰੂ ਕੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਯੋਗ ਹਨ। ਸੋ ਇਸੇ ਤਰ੍ਹਾਂ ਅਸੀਂ ਬਖਸ਼ਦੇ ਰਹਿਣਾ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਕੀਰਤਨ ਕਰਦਿਆਂ ਸਮਾਂ ਲੰਘ ਜਾਵੇ। ਇਹ ਸੰਗਤ ਨੇ ਅਸੀਂ ਬਖਸ਼ ਕਰਨੀ ਹੈ। ਸਾਰੀਆਂ ਸੰਗਤਾਂ ਬਹੁਤ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਦੇ ਹਾਜ਼ਰ ਹੋ ਕੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਨੇ। ਸੱਚੇ ਪਾਤਸ਼ਾਹ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨ। ਆਓ ਹੁਣ ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ, ਉਹ ਆਪ ਜੀਆਂ ਦੇ ਨਾਲ ਕੀਰਤਨ ਦੀ ਸਾਂਝ ਪਾ ਰਹੇ ਨੇ। ਪਿਆਰ ਸਾਹਿਬ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਕੀਰਤਨ ਸਰਵਣ ਕਰਕੇ ਲਾਏ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਮੂੰਡਲ ਕਈ ਹੈ, ਫਿਰ ਕਿੱਥੇ ਮੂਲ ਕਾਵੇਗਾ। ਹਰ ਬਿਨ ਬੈਲ ਬੀਰਾਨੇ ਹੋਈ ਹੈ, ਫਾਟੇ ਨਾਕਣ। ਤੁਹਾਨੂੰ ਪਤਾ ਹੈ ਜਿਹੜਾ ਪਸ਼ੂ ਬਾਹਲਾ ਜ਼ਿਆਦਾ ਖਰੂਦ ਕਰਦਾ ਹੋਵੇ, ਜੀਵੀਦਾਰ ਉਹਦੇ ਨੱਕ ਦੇ ਵਿੱਚ ਨਕੇਲ ਨੱਥ ਪਾ ਦਿੰਦਾ ਹੈ। ਔਰ ਕਿੰਨਾ ਪਸ਼ੂ ਖਰਾਬ ਕਰਨ ਵਾਲਾ ਹੋਵੇ, ਜਦੋਂ ਉਹਨੂੰ ਨੱਥ ਤੋਂ ਪਕੜਦਾ ਫਿਰ ਨਹੀਂ ਉਹ ਹਿੱਲਦਾ, ਬਸ ਉਹਦੀ ਬੰਦ ਹੋ ਜਾਂਦੀ ਹੈ। ਕਿੱਡਾ ਵੱਡਾ ਤਾਕਤਵਰ ਹੈ। ਫੂਟੇ ਨਾਕਣ ਟੂਟੇ ਕਾਦਨ, ਫੂਟੇ ਨਾਕਣ ਕੋਧੋ ਕੋ ਭੁਸ ਖਈ ਹੈ, ਸਾਰੋ ਦਿਨ ਡੋਲਤ ਬਨ ਮਹੀਆ, ਅਜਹੂ ਨਾ ਪੇਟ ਗਈ ਹੈ। ਹੁਣ ਤੇ ਬੰਦਾ ਤਰ੍ਹਾਂ ਤਰ੍ਹਾਂ ਦਾ ਅੰਨ ਜਲ ਮਰਜ਼ੀ ਮੁਤਾਬਕ ਛਕਦਾ ਹੈ, ਵਧੇਰੇ ਵੀ ਛਕਦਾ ਹੈ, ਪਰ ਕਿਰਪਾਲੂ ਜੀ ਕਹਿੰਦੇ ਫਿਰ ਸਾਰਾ ਦਿਨ ਚਾਕਰ ਚਰਦਾ ਰਵੇਗਾ, ਪੇਟ ਨਹੀਂ ਭਰਨਾ। ਉਠਤ ਬੈਥ ਠੇਂਗਾ ਪਰ ਹੈ, ਤਬਕਤ ਮੂੰਡਲ ਕਈ ਹੈ, ਹਰ ਬਿਨ ਬੈਲ ਬੀਰਾਨੇ ਹੋਈ ਹੈ, ਫਾਟੇ ਨਾਕਣ ਟੂਟੇ ਕਾਦਨ ਕੋਧੋ ਕੋਪ ਹੋ ਸਖਈ ਹੈ।

जन भगतन को कहो न मानो कियो अपनो पई है। कबीर साहब जी कहिंदे रब दे प्यारियां दा बचन नहीं मनिया, इहदे विच किसे नूं दोष नहीं है, दोष खुद तेनू है ददा, दोष ना देओ किसे, दोष करमा अपनिया जो मैं किया सो मैं पाया, दोष न दीजे अवर जन। इस करके आप वड्डियां भागां वाले हो, शुभ कर्मां नूं करन वास्ते, जीवन दे बख्शे हुए स्वासां नूं सफल करन वास्ते आप जी रोजाना दे नेमी प्रेमी हो। भावें मौसम जरूर बदले रहा है, ठंड ठंड अगे तो वधेरी वध रही है, पर तुसीं फिर भी जतन करदे हो ਪਈ ਜ਼ਿੰਦਗੀ ਦੀਆਂ ਕੁਝ ਘੜੀਆਂ ਗੁਰਦੁਆਰਾ ਸਾਹਿਬ ਚੱਲੀਏ, ਘਰ ਬੈਠ ਕੇ ਵੀ ਤਾਂ ਬੇਕਾਰ ਹੀ ਲੰਘ ਜਾਣੀਆਂ ਨੇ, ਬਿਅਰਥ ਚਲੇ ਜਾਣੀਆਂ ਨੇ। ਜੇ ਕਥਾ ਕੀਰਤਨ ਦੀ ਸਮਝ ਨਾ ਵੀ ਆਈ ਤਾਂ ਕੜਾ ਪ੍ਰਸ਼ਾਦ ਜੀ ਦੇਗ ਤਾਂ ਗੱਫਾ ਥੋੜਾ ਬੜਾ ਛਕ ਹੀ ਲੈਣਾ, ਲੰਗਰ ਵੀ ਛਕ ਲੈਣਾ। ਇਸ ਕਰਕੇ ਗੁਰੂ ਕੀ ਕਿਰਪਾ ਹੈ। ਗੁਰੂ ਸਵਾਰੀ ਸੰਗਤ ਜੀ, ਲੜੀਵਾਰ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੀ ਸਾਂਝ ਬਣਦੀ ਹੈ। ਅੱਜ ਦਾ ਕਵਿੱਤ 426ਵਾਂ ਕਵਿੱਤ ਜਿਹੜਾ ਹੈ ਆਪ ਜੀ ਦੇ ਨਾਲ ਸਾਂਝ ਕਰਨ ਦਾ ਨਿਮਾਣਾ ਜਿਹਾ ਯਤਨ ਕਰਦੇ ਹਾਂ।

ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਤੂੰ ਆਪਣਾ ਪਾਣ ਸੁਭਾਅ ਜਿਹੜਾ ਹੈ ਉਹ ਪਾਣੀ ਵਾਂਗ ਕਰ। ਪਾਣੀ ਨਿਰਮਲ ਹੈ, ਪਾਣੀ ਉੱਜਲ ਹੈ, ਪਾਣੀ ਬਾਹਰਲੀ ਮੈਲ ਵੀ ਧੋਂਦਾ ਹੈ। ਭਰੀਏ ਹੱਥ ਪੈਰ ਤਨ, ਪਾਣੀ ਧੋਤਾ ਉਤਰ ਸਕੇ। ਪਾਣੀ ਦਾ ਸੁਭਾਅ ਹੈ, ਪਾਣੀ ਬਾਹਰਲੀ ਮੈਲ ਨੂੰ ਧੋਂਦਾ ਹੈ, ਪਾਣੀ ਨੂੰ ਮੈਲ ਨਹੀਂ ਲੱਗਦੀ। ਫਿਰ ਇੱਕ ਪਾਣੀ ਦਾ ਸੁਭਾਅ ਇਹ ਹੈ ਵੀ ਉਹ ਹਮੇਸ਼ਾ ਨੀਵੇਂਪਨ ਨੂੰ ਜਾਂਦਾ ਹੈ, ਉਚਾਈ ਵੱਲ ਨੂੰ ਨਹੀਂ ਜਾਂਦਾ, ਨੀਵੀਂ ਜਗ੍ਹਾ ਤੇ ਜਾ ਕੇ ਖੜ ਜਾਂਦਾ ਹੈ। ਫਿਰ ਉਹਦੇ ਵਿੱਚ ਇੱਕ ਇਹ ਵੱਡਾ ਭਾਰੀ ਗੁਣ ਹੈ ਵੀ ਜਿੰਨੀ ਬਨਸਪਤੀ ਹੈ, ਜਿੰਨੇ ਦਰਖਤ ਨੇ, ਬਾਗ ਬਗੀਚੇ ਨੇ ਜਾਂ ਫਸਲ ਹੈ ਜਿਮੀਦਾਰ ਬੀਜਦਾ ਹੈ, ਪਾਣੀ ਤੋਂ ਬਿਨਾਂ ਨਾ ਜਿਮੀਦਾਰ ਦੀ ਫਸਲ ਹੁੰਦੀ ਹੈ ਔਰ ਪਾਣੀ ਤੋਂ ਬਿਨਾਂ ਨਾ ਲੱਗੇ ਹੋਏ ਬਾਗ ਬਗੀਚੇ ਹਰੇ ਭਰੇ ਰਹਿੰਦੇ ਨੇ। ਪਾਣੀ ਸਹਿਜੇ ਸਹਿਜੇ ਦਰਖਤਾਂ ਨੂੰ, ਬਾਗ ਬਗੀਚਿਆਂ ਨੂੰ ਸਿੰਚਦਾ ਹੈ, ਸਹਿਜੇ ਸਹਿਜੇ ਅੰਦਰ ਜੜ੍ਹਾਂ ਤੱਕ ਜਾਂਦਾ ਹੈ। ਫਿਰ ਉਹ ਹੀ ਦਰਖਤ ਬਹੁਤ ਵੱਡੇ ਆਕਾਰ ਵਿੱਚ ਪੈਦਾ ਹੋ ਜਾਂਦੇ ਨੇ ਤੇ ਜਦੋਂ ਉਹਨਾਂ ਦਰਖਤਾਂ ਦੀਆਂ ਜੜ੍ਹਾਂ ਪਾਣੀ ਦਾ ਸਦਕਾ ਬਹੁਤ ਡੂੰਘਾਈ ਵਿੱਚ ਚਲੇ ਜਾਂਦੀਆਂ ਨੇ, ਜਿੱਥੇ ਖੁਦ ਹੀ ਸੇਮ ਸਿਮਦੀ, ਉੱਥੋਂ ਤੱਕ ਜਦੋਂ ਉਹਦੀਆਂ ਜੜ੍ਹਾਂ ਚਲੀਆਂ ਜਾਂਦੀਆਂ ਨੇ ਫਿਰ ਉਹਨੂੰ ਪਾਣੀ ਪਾਉਣ ਦੀ ਜ਼ਰੂਰਤ ਵੀ ਨਹੀਂ ਰਹਿੰਦੀ। ਫਿਰ ਖੁਦ ਹੀ ਧਰਤੀ 'ਚੋਂ ਪਾਣੀ ਆਪਣੇ ਆਪ ਹੀ ਉਹਦੀਆਂ ਜੜ੍ਹਾਂ ਨੂੰ ਮਿਲਦਾ ਜਾ ਰਿਹਾ ਹੈ। ਫਿਰ ਉਸ ਪਾਣੀ ਦੇ ਪਾਲੇ ਹੋਏ ਦਰਖਤ ਦੀ ਇੱਕ ਬਹੁਤ ਵੱਡੀ ਖੂਬੀਅਤ ਹੈ, ਜਦੋਂ ਉਹਦੀਆਂ ਸ਼ਾਖਾਂ ਲਹਿਰਾਉਂਦੀਆਂ ਨੇ, ਪੱਤੇ ਲਹਿਰਾਉਂਦੇ ਨੇ, ਠੰਡੀ ਛਾਂ ਦਿੰਦਾ ਹੈ ਤੇ ਜਿਵੇਂ ਜਿਵੇਂ ਟਾਹਣੀਆਂ ਨੂੰ ਪੱਤੇ ਲੱਗਦੇ ਨੇ ਤੇਵੇਂ ਤੇਵੇਂ ਉਹ ਥੱਲੇ ਨੂੰ ਝੁਕਦਾ ਹੀ ਜਾਂਦਾ, ਝੁਕਦਾ ਹੀ ਜਾਂਦਾ, ਝੁਕਦਾ ਜਾਂਦਾ। ਕਿਉਂ ਝੁਕਿਆ ਹੈ ਵੀ ਉਹਨੂੰ ਝੁਕਣ ਵਾਲਾ ਪਾਣੀ ਹੈ ਉਹਦਾ ਗੁਰੂ। ਪਾਣੀ ਥੱਲੇ ਨੂੰ ਗਿਆ ਹੈ, ਨਿਵਾਣੇਪਣ ਨੂੰ ਗਿਆ ਹੈ ਤੇ ਪਾਣੀ ਦਾ ਪਾਲਿਆ ਹੋਇਆ ਦਰਖਤ ਜਿਹੜਾ ਉਹ ਵੀ ਥੱਲੇ ਨੂੰ ਨੀਵੇਂ ਨੂੰ ਝੁਕਦਾ ਹੈ। ਇਹ ਇੱਕ ਬਾਹਰਲਾ ਦ੍ਰਿਸ਼ਟਾਂਤ ਭਾਈ ਗੁਰਦਾਸ ਸਾਹਿਬ ਜੀ ਨੇ ਲੈਣਾ ਕੀਤਾ ਹੈ। ਕਹਿੰਦੇ ਦੇਖ ਪਿਆਰਿਆ, ਜਿਵੇਂ ਪਾਣੀ ਦਾ ਸੁਭਾਅ ਹੈ ਨਾ, ਉਹ ਆਪਣਾ ਸੁਭਾਅ ਨਹੀਂ ਬਦਲਦਾ, ਉਹ ਨਿਵਾਣੇਪਣ ਚ ਰਹਿੰਦਾ ਹੈ। ਪਰ ਇੱਕ ਮਨੁੱਖ ਹੈ ਉਹ ਜਿੱਦ ਵਾਲਾ ਸੁਭਾਅ ਛੱਡਣ ਨੂੰ ਤਿਆਰ ਹੀ ਨਹੀਂ। ਉਹ ਜਿੱਦ ਵਾਲਾ ਸੁਭਾਅ ਅੱਗੋਂ ਇਹ ਗੱਲ ਕਹਿੰਦਾ ਵੀ ਮੇਰੀ ਜਿੱਦ ਬੜੀ ਪੱਕੀ ਹੈ, ਮੈਂ ਮਰ ਜਾਵਾਂਗਾ, ਜਿੱਦ ਹੈ ਨਾ ਸੁਭਾਅ, ਜਿੱਦ ਨਹੀਂ ਛੱਡਾਂਗਾ। ਫਿਰ ਇਹ ਗੱਲ ਮਨੁੱਖ ਕਵੇਗਾ ਵੀ ਮੇਰੇ 'ਚ ਗੁੱਸਾ ਬੜਾ ਹੈ, ਮੇਰੇ ਵਰਗਾ ਕੋਈ ਗੁੱਸਾ ਹੋਰ ਕੋਈ ਹੋ ਨਹੀਂ ਸਕਦਾ। ਹੈ ਉਲਟ ਬਾਤ ਚੱਲ ਰਹੀ, ਪਾਣੀ ਤੋਂ ਦਰਖਤ ਤੋਂ ਥੱਲੇ ਨਿਕੰਮਾ ਬਣ ਰਿਹਾ ਹੈ। ਕਿੱਡੇ ਸੋਹਣੇ ਦ੍ਰਿਸ਼ਟਾਂਤਾਂ ਨਾਲ ਭਾਈ ਗੁਰਦਾਸ ਸਾਹਿਬ ਜੀ ਨੇ ਸਮਝਾਇਆ ਵੀ ਕਦੇ ਦਰਖਤ ਤੋਂ ਕਦੇ ਪਾਣੀ ਤੋਂ ਸਿੱਖਿਆ ਲੈ। ਮਨੁੱਖ ਇਹ ਗੱਲ ਕਹਿੰਦਾ ਵੀ ਮੇਰਾ ਸੁਭਾਅ ਬੜਾ ਚੰਦਰਾ ਜੇ, ਮੇਰੀ ਜਿੱਦ ਬੜੀ ਖਰਾਬ ਜੇ, ਮੇਰਾ ਗੁੱਸਾ ਬੜਾ ਖਰਾਬ ਜੇ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਮਨੁੱਖ ਨਹੀਂ ਹੈ, ਸ਼ਕਲ ਜ਼ਰੂਰ ਮਨੁੱਖਾਂ ਵਾਲੀ ਹੈ, ਅਗਰ ਜੇ ਉਹਦਾ ਸੁਭਾਅ ਜਿੱਦ ਵਾਲਾ ਹੈ ਤੇ ਉਹਦੇ ਵਿੱਚ ਤਾਂ ਗਧੇ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਜੇ ਉਹਦਾ ਸੁਭਾਅ ਕ੍ਰੋਧ ਵਾਲਾ ਹੈ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਫਿਰ ਉਹਦੇ ਹਾਲਾਤ ਇੱਦਾਂ ਦੇ ਬਣ ਜਾਂਦੇ ਨੇ ਜਿਵੇਂ ਇੱਕ ਕਲੰਦਰ ਜਿਹੜਾ ਹੈ ਉਹ ਬਾਂਦਰ ਨੂੰ ਪਕੜ ਲੈਂਦਾ ਹੈ, ਉਹਨੂੰ ਡੰਡੇ ਮਾਰ ਮਾਰ ਕੇ ਨੱਚਣਾ ਸਿਖਾਉਂਦਾ ਹੈ, ਉਹ ਨੱਚਦਾ ਹੈ ਔਰ ਰੋਜੀ ਰੋਟੀ ਕਲੰਦਰ ਆਪ ਖਾਂਦਾ ਹੈ। ਜਿਹਦਾ ਸੁਭਾਅ ਕ੍ਰੋਧ ਵਾਲਾ ਹੈ, ਮੇਰਾ ਵਾਹਿਗੁਰੂ ਨਿਰੰਕਾਰ ਉਹਨੂੰ ਆਪਣੇ ਹੁਕਮ ਰੂਪੀ ਰੱਸੀ ਜਿਹੜੀ ਹੈ ਉਹਦੇ ਗਲੇ ਵਿੱਚ ਪਾਉਂਦਾ ਹੈ, ਫਿਰ ਉਹ ਜੀ ਬਾਰੰਬਾਰ ਜੋਨਾਂ ਵਿੱਚ ਨੱਚਦਾ ਹੈ। ਗੁਰੂ ਅਰਜਨ ਦੇ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਹੇ ਕਲ ਮੂਲ ਕ੍ਰੋਧੰ
ਕਾਧੰਚ ਕਰਨਾ ਨਾ ਉਪਰ ਜ਼ਤੇ। ਇੱਕ ਤੁਸੀਂ ਸੁਰਤ ਵਿੱਚ ਬਾਤ ਚੇਤੇ ਰੱਖੋ, ਜਿਹੜਾ ਕ੍ਰੋਧੀ ਪੁਰਸ਼ ਹੁੰਦਾ ਉਹਦੇ ਮਨ ਅੰਦਰ ਕਦੇ ਦਇਆ ਨਹੀਂ ਆਉਂਦੀ, ਕਿਉਂਕਿ ਉਹ ਸੁਭਾਅ ਨਹੀਂ ਨਾ ਬਦਲਦਾ। ਅੱਜ ਇੱਥੇ ਸੁਭਾਅ ਦੀ ਬਾਤ ਚੱਲ ਰਹੀ ਹੈ। ਜਿਹੜਾ ਬੰਦਾ ਸੁਭਾਅ ਬਦਲੇਗਾ, ਸਮੇਂ ਮੁਤਾਬਕ ਬਦਲਣਾ ਚਾਹੀਦਾ ਹੈ। ਬਚਪਨ 'ਚ ਕੁਝ ਹੋਰ ਹੈ, ਉਸ ਤੋਂ ਬਾਅਦ ਕੁਝ ਹੋਰ ਹੈ, 40 ਤੋਂ ਬਾਅਦ ਕੁਝ ਹੋਰ ਹੈ, ਬਜ਼ੁਰਗੀ ਵਿੱਚ ਕੁਝ ਹੋਰ ਹੈ, ਤੇ ਫਿਰ ਬੰਦਾ ਕਈ ਵਾਰ ਕਹਿੰਦਾ ਜੀ ਮੈਂ ਜਵਾਨੀ 'ਚ ਨਹੀਂ ਬਦਲਿਆ ਤੇ ਬੁਢੇਪੇ 'ਚ ਕਿਉਂ ਬਦਲਾਂ। ਹੈ ਉਲਟ ਬਾਤ ਹੈ, ਬਦਲਣਾ ਪੈਂਦਾ ਹੈ। ਜੇ ਸਰੀਰ ਬਦਲਿਆ, ਜੇ ਤੇਰੇ ਸਰੀਰ ਦੇ ਰੋਮ ਬਦਲੇ ਨੇ, ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਭੀ ਪਲੀਆਂ, ਸਭ ਕੁਝ ਪਲ ਗਏ ਨੇ, ਰੰਗ ਇਹਨਾਂ ਦਾ ਹੋਰ ਹੋਰ ਹੋ ਗਿਆ ਹੈ, ਤੇ ਇਹਦੇ ਮੁਤਾਬਕ ਫਿਰ ਸੁਭਾਅ ਵੀ ਤਾਂ ਬਦਲਣਾ ਚਾਹੀਦਾ ਹੈ। ਔਰ ਕ੍ਰੋਧੀ ਪੁਰਸ਼ ਦੇ ਅੰਦਰ ਕਦੇ ਦਇਆ ਨਹੀਂ ਜੇ ਹੁੰਦੀ। ਇਹ ਕਲਯੁਗ ਦੇ ਕਲੇਸ਼ ਨੇ ਕ੍ਰੋਧ। ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ, ਕਰਨਾ ਤੋਂ ਭਾਵ ਕਿਰਪਾ, ਨਾ ਕਰਨਾ ਨਾ ਉਪਰ ਜ਼ਤੇ। ਬਿਖਯੰਤ ਜੀਵੰ, ਜਿਹੜੇ ਵਿਸ਼ੇ ਵਿਕਾਰ ਪਾਂਬਰੀ ਜੀਵ ਨੇ ਉਹਨਾਂ ਨੂੰ ਇਹ ਕ੍ਰੋਧ ਵਸ ਕਰਦਾ ਹੈ। ਬਿਖਯੰਤ ਜੀਵੰ ਵਸੀਅੰ ਕ੍ਰੋਧ, ਨਿਰਤਿਅੰ ਕ੍ਰੋਧ ਜਥਾ ਮਰਕਟ ਹੈ। ਨਿਰਤਿਅੰਗ ਦਾ ਅਰਥ ਹੈ ਨਾਚ, ਮਰਕਟ ਦਾ ਅਰਥ ਹੈ ਬਾਂਦਰ। ਜਿਵੇਂ ਬਾਂਦਰ ਕਲੰਦਰ ਉਹਨੂੰ ਨਚਾਉਂਦਾ ਹੈ, ਤੇਵੇਂ ਕ੍ਰੋਧੀ ਪੁਰਸ਼ ਨੂੰ ਕ੍ਰੋਧ ਜਿਹੜਾ ਉਹ ਨਚਾਉਂਦਾ ਹੈ। 10-20 ਬੰਦਿਆਂ ਨੇ ਪਕੜਿਆ ਹੋਵੇ ਫਿਰ ਨਹੀਂ ਹਟਦਾ। ਤਾਂ ਮਹਾਰਾਜ ਕਹਿੰਦੇ ਸ਼ਕਲ ਜ਼ਰੂਰ ਇਹਦੇ ਮਨੁੱਖ ਵਰਗੀ, ਪਰ ਮਨੁੱਖ ਨਹੀਂ ਹੈ। ਮਤਲਬ ਕੀ ਕਹਿ ਰਹੇ ਨੇ ਭਾਈ ਗੁਰਦਾਸ ਸਾਹਿਬ ਜੀ? ਤੇਰੇ ਅੰਦਰ ਨਿਵਾਣਾਪਨ ਆ ਜਾਵੇ। ਕਿਵੇਂ ਦਾ? ਧਰਤੀ ਪੈਰਾਂ ਹੇਠ ਹੈ, ਸਾਡੇ ਥੱਲੇ ਹੈ ਧਰਤੀ। ਧਰਤੀ ਨੂੰ ਕੋਈ ਖੋਦੀ ਜਾਵੇ, ਕੋ ਖੋਦੈ ਕੋ ਵਸਦਾ ਲੇਪ, ਕੋਈ ਇਹਨੂੰ ਖੋਦੈ ਕੋਈ ਇੱਥੇ ਮਹੱਲ ਉਸਾਰੇ, ਵਿਚਾਰੀ ਕੁਝ ਨਹੀਂ ਕਹਿੰਦੀ। ਆਪਣੇ ਪੈਰਾਂ ਦਾ ਭਾਰ ਚੱਕਿਆ ਹੋਇਆ ਹੈ, ਸਰੀਰਾਂ ਦੇ ਭਾਰ ਚੱਕੇ ਨੇ, ਕਿੰਨਾ ਭਾਰ ਧਰਤੀ ਤੇ ਪਿਆ ਹੋਇਆ, ਪਰ ਪ੍ਰਵਾਹ ਕੁਝ ਨਹੀਂ ਹੈ। ਧਰਤੀ ਪੈਰਾਂ ਹੇਠ ਹੈ ਤੇ ਇਹਦੇ ਤੋਂ ਗਾਂ ਤੈਨੂੰ ਸੁਭਾਅ ਹੋਰ ਬਦਲਣਾ, ਪਹਿਲਾਂ ਤੇ ਧਰਤੀ ਵਰਗਾ ਕਰਨਾ ਪਵੇਗਾ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਧਰਤੀ ਤੋਂ ਬਾਅਦ ਧਰਤੀ ਹੇਠ ਵਸੰਦਾ ਪਾਣੀ, ਧਰਤੀ ਤੋਂ ਥੱਲੇ ਕੀ ਹੈ? ਪਾਣੀ ਹੈ। ਫਿਰ ਤੀਜਾ ਬੋਲ ਕਹਿੰਦੇ ਨੇ ਪਾਣੀ ਚੱਲੈ ਨੀਵਾਣ ਨੂੰ, ਪਾਣੀ ਚੱਲੈ ਨੀਵਾਣ ਨੂੰ, ਨੀਵੇਂ ਪਾਸੇ ਨੂੰ ਚੱਲਦਾ, ਉੱਚੇ ਨੂੰ ਤਾਂ ਜਾਂਦਾ ਹੀ ਨਹੀਂ। ਪਾਣੀ ਚੱਲੈ ਨੀਵਾਣ ਨੂੰ, ਨਿਰਮਲ ਸੀਤਲ ਸੁੱਧ ਪ੍ਰਾਣੀ। ਕਿੰਨਾ ਬੰਦਾ ਥੱਕਿਆ ਹੋਵੇ, ਆਲਸ ਆਇਆ ਹੋਵੇ, ਜਿਸ ਵੇਲੇ ਇਸ਼ਨਾਨ ਕਰ ਲਵੇ ਜਾਂ ਮੂੰਹ ਤੇ ਛੱਟੇ ਪਾਣੀ ਦੇ ਮਾਰ ਲਵੇ, ਇੱਕਦਮ ਕਹਿੰਦਾ ਜੀ ਲਓ ਸਾਵਧਾਨੀ ਆ ਗਈ, ਨਿਰਮਲ ਕਰਦਾ, ਉੱਜਲਤਾ ਕਰਦਾ। ਪਾਣੀ ਚੱਲੈ ਨੀਵਾਣ ਨੂੰ, ਨਿਰਮਲ ਸੀਤਲ ਸੁੱਧ ਪ੍ਰਾਣੀ। ਬਹੁ ਰੰਗੀ ਇੱਕ ਰੰਗ ਹੋਏ, ਸਭਨਾ ਅੰਦਰ ਇੱਕੋ ਜਾਣੀ। ਤੱਤਾ ਹੋਵੇ ਧੁੱਪ ਵਿੱਚ, ਚਾਹੇ ਧੁੱਪੇ ਰੱਖਿਆ ਗਰਮ ਹੋ ਗਿਆ ਤੇ ਤਾਂ ਵੀ ਵਰਤੋਂ ਵਿੱਚ ਆ ਹੀ ਜਾਣਾ ਹੈ। ਛਾਵੇਂ ਠੰਡਾ ਵਰਤੀ ਹਾਣੀ, ਤੇ ਚਾਹੇ ਛਾਂ ਵਿੱਚ ਠੰਡਾ ਹੋਵੇ ਤੇ ਚਾਹੇ ਧੁੱਪਾ ਧੁੱਪ ਵਿੱਚ ਤੱਤਾ ਗਰਮ ਹੋਵੇ। ਤੇ ਪਾਣੀ ਦੀ ਖੂਬੀ ਹੈ, ਅਗਨ ਬੁਝਾਏ ਤਪ ਦੀ ਠੰਡਾ ਹੋਵੇ ਬਿਲਮ ਨ ਜਾਣੀ। ਭਾਵੇਂ ਪਾਣੀ ਭਾਵੇਂ ਗਰਮ ਵੀ ਹੈ, ਉਬਲਦਾ ਵੀ ਹੈ, ਪਰ ਜਦੋਂ ਲਾਟਾਂ ਮੱਗ ਆਉਂਦੀ ਹੋਈ ਅੱਗ ਦੀਆਂ ਲਾਟਾਂ ਨਿਕਲਦੀਆਂ ਨੇ, ਉਹਦੇ ਤੇ ਗਰਮ ਪਾਣੀ ਵੀ ਪੈ ਜਾਵੇ ਤੇ ਉਹਨੂੰ ਵੀ ਠੰਡਿਆ ਕਰਦਾ ਹੈ। ਹੈ ਤੇ ਪਾਣੀ ਗਰਮ, ਪਰ ਜਦੋਂ ਅੱਗ ਤੇ ਪੈਂਦਾ ਉਹਨੂੰ ਵੀ ਠੰਡਿਆ ਕਰ ਦਿੰਦਾ, ਠੰਡਾ ਪਵੇ ਤਾਂ ਵੀ ਠੰਡਿਆ ਕਰ ਦਿੰਦਾ। ਅੱਜ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਤੇਰਾ ਸੁਭਾਅ ਇਵੇਂ ਦਾ ਹੈ, ਹੋਵੇ ਜਿਵੇਂ ਪਾਣੀ ਹੈ। ਅਗਲੇ ਦੇ ਬਲਦੇ ਹੋਏ ਸੁਭਾਅ ਉੱਤੇ ਪਾਣੀ ਪਾ ਕੇ ਤਾਂ ਉਹਨੂੰ ਠੰਡਿਆ ਕਰਦੇ। ਫਿਰ ਦੇਖ ਜਿਸ ਪਾਣੀ ਨੇ ਬਾਗ ਬਗੀਚਿਆਂ ਨੂੰ ਸਿੰਜਿਆ ਹੈ, ਸਮੇਂ ਮੁਤਾਬਕ ਜਲ ਮਿਲ ਬਿਰਖ ਕਰਤ ਉਰਦ ਤਪ,
ਤਾਂ ਦਰਖਤ ਬਹੁਤ ਵੱਡੇ ਆਕਾਰ ਵਿੱਚ ਹੋ ਗਿਆ, ਖੜ ਗਿਆ। ਮੰਨ ਲਓ ਜਿਵੇਂ ਕੋਈ ਖੜ ਕੇ ਘਾਲਣਾ ਘਾਲਦਾ ਹੋਵੇ, ਦਰਖਤ ਇੱਕ ਘਾਲਣਾ ਹੀ ਘਾਲ ਰਿਹਾ ਹੈ। ਸਾਖਾ ਨਏ ਸਫਲ ਹੋਏ ਝੋਕਰ ਹੈ ਆਏ ਕਹਿ, ਤੇ ਅਗਲਾ ਬੋਲ ਕਹਿੰਦੇ ਪਾਹਨ ਹਨਤ ਫਲਦਾਈ ਕਾਟੇ ਹੋਏ ਨੌਕਾ ਲੋਸਟ ਕੈ ਸ਼ੇਦੇ ਭੇਦੇ ਬੰਧਨ ਵਧਾਏ ਕਹਿ। ਕਹਿੰਦੇ ਕਿੱਡੀ ਵੱਡੀ ਖੂਬੀ ਹੈ ਇਹਦੇ ਵਿੱਚ। ਕਹਿੰਦੇ ਇੱਕ ਇਸ ਦਰਖਤਾਂ ਦੀ ਬੇੜੀ ਨੌਕਾ ਬਣ ਗਈ। ਨੌਕਾ ਜਿਹੜੀ ਬੇੜੀ ਉਹ ਕਾਹਦੇ ਵਿੱਚ ਤਰਦੀ ਹੈ? ਪਾਣੀ ਦੇ ਵਿੱਚ ਤਰਦੀ ਹੈ। ਔਰ ਜਿਹੜੀ ਬੇੜੀ ਹੈ ਜਦੋਂ ਆਰੇ ਥੱਲੇ ਉਹ ਦਰਖਤ ਗਿਆ, ਪਾਣੀ ਦਾ ਪਾਲਿਆ ਹੋਇਆ, ਪਾਣੀ ਦੀ ਏਡੀ ਵੱਡੀ ਖੂਬੀ ਹੈ, ਤੇ ਉਸ ਬੇੜੇ ਨਾਲ ਜਿਹੜੀਆਂ ਲੋਹੇ ਦੀਆਂ ਮੇਖਾਂ ਲੱਗੀਆਂ, ਲੋਹੇ ਨੂੰ ਪਾਣੀ ਵਿੱਚ ਪਾਓ ਤਾਂ ਡੋਬੀ ਜਾਂਦਾ ਹੈ, ਰਹਿੰਦਾ ਥੋੜ੍ਹੀ ਹੈ, ਭਾਵੇਂ ਬਿਲਕੁਲ ਹਲਕਾ ਜਿਹਾ ਹੋਵੇ ਤੇ ਭਾਵੇਂ ਭਾਰਾ ਹੋਵੇ, ਉਹ ਪਾਣੀ ਵਿੱਚ ਡੁੱਬ ਜਾਂਦਾ ਹੈ। ਪਰ ਜਿਹੜਾ ਪਾਣੀ ਦਾ ਪਾਲਿਆ ਹੋਇਆ ਦਰਖਤ ਹੈ ਉਹਦੇ ਵਿੱਚ ਮੇਖਾਂ ਵੀ ਲੱਗ ਗਈਆਂ, ਪਰ ਪਾਣੀ ਨੇ ਪਾਲੇ ਹੋਏ ਦੀ ਲਾਜ ਇਉਂ ਰੱਖੀ, ਉਹ ਲੋਹੇ ਨੂੰ ਵੀ ਤਾਰਤਾ, ਲੋਹੇ ਦਾ ਵੀ ਬੇੜਾ ਪਾਰ ਹੋ ਗਿਆ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਇਹ ਮੇਰੇ ਗੁਰੂ ਦਾ ਬਿਰਧ ਹੈ, ਜੇ ਜੀਵ ਤੂੰ ਲੋਹੇ ਵਰਗਾ ਵੀ ਹੈ ਨਾ, ਤੇ ਗੁਰੂ ਇੰਨਾ ਦਿਆਲੂ ਤੇ ਕਿਰਪਾਲੂ ਹੈ, ਅਗਰ ਤੂੰ ਸਹਿਬਾਂ ਦੇ ਦਰ ਤੇ ਆ ਕੇ ਬੇਨਤੀ ਕਰਦਾ ਹੈ ਤਾਂ ਮੇਰੇ ਗਰੀਬ ਨਿਵਾਜ ਜਿਵੇਂ ਲੋਹਾ ਤਾਰ ਦਿੰਦੇ ਤੈਨੂੰ ਵੀ ਸੰਸਾਰ ਸਮੁੰਦਰ ਤੋਂ ਤਾਰ ਦੇਣਗੇ, ਕਿਉਂਕਿ ਗੁਰੂ ਦਾ ਬਿਰਧ ਹੈ। ਇੱਕ ਮਿਲਦਾ ਜੁਲਦਾ ਭਾਈ ਗੁਰਦਾਸ ਸਾਹਿਬ ਜੀ ਦਾ ਬੜਾ ਸੋਹਣਾ ਕਵਿਤਾ ਹੈ, ਉਹ ਇੱਥੇ ਪੂਰਾ ਪੂਰਾ ਦ੍ਰਿਸ਼ਟਾਂਤ ਵਜੋਂ ਲੱਗ ਰਿਹਾ ਹੈ। ਭਾਈ ਸਾਹਿਬ ਜੀ ਕਹਿੰਦੇ ਜੋ ਹਮ ਅਦਮ ਕਰਮ ਕੇ ਪਤਤ ਭਏ, ਪਤਤ ਪਾਵਣ ਪ੍ਰਭ ਨਾਮ ਪ੍ਰਗਟਾਇਓ ਹੈ। ਜੋ ਹਮ ਜੇ ਅਸੀਂ ਨੀਚ ਕਰਮ ਕਰਦਿਆਂ ਕਰਦਿਆਂ ਪਤਤ ਹੋ ਗਏ ਹਾਂ, ਪਾਪੀ ਬਣ ਗਏ ਹਾਂ, ਪਤਤ ਹੋ ਗਏ ਹਾਂ, ਕੁਰਤਾਂ ਵਿੱਚ ਚਲੇ ਗਏ ਹਾਂ, ਤੇ ਤੁਹਾਡਾ ਨਾਮ ਹੈ ਪਤਤ ਪਾਵਣ ਪ੍ਰਭ ਬਿਰਧ ਪ੍ਰਗਟਾਇਓ ਹੈ, ਤੁਹਾਡਾ ਬਿਰਧ ਪ੍ਰਗਟ ਹੈ ਵੀ ਪਤਤਾਂ ਨੂੰ ਪਵਿੱਤਰ ਕਰਨ ਵਾਲਾ। ਇਹੀ ਬਚਨ ਤਾਂ ਬਾਣੀ ਵਿੱਚ ਆਏ ਸਨ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ, ਜੋ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਤ ਪਾਵਣ ਨਾਮ ਕੈਸੇ ਹੁੰਦਾ। ਤੁਹਾਡਾ ਨਾਮ ਪਤਤ ਪਾਵਣ ਕਿਵੇਂ ਬਣਨਾ ਸੀ? ਇਹੀ ਬਚਨ ਫਿਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜੋ ਹਮ ਅਦਮ ਕਰਮ ਕੈ ਪਤਤ ਭਏ, ਪਤਤ ਪਾਵਣ ਪ੍ਰਭ ਨਾਮ ਪ੍ਰਗਟਾਇਓ ਹੈ। ਅਗਲਾ ਬੋਲ ਕਹਿੰਦੇ ਨੇ ਜੋ ਗ੍ਰਸੇ ਅਰਕ ਸੁੱਤ ਨਰਕ ਨਿਵਾਸੀ ਭਏ, ਜੋ ਗ੍ਰਸੇ ਅਰਕ ਸੁੱਤ, ਅਰਕ ਨਾਮ ਹੁੰਦਾ ਸੂਰਜ ਦਾ, ਸੋਤਾ ਦਾ ਪੁੱਤਰ ਧਰਮ ਰਾਜਾ, ਉਹਨਾਂ ਪਾਪਾਂ ਕਰਕੇ ਗ੍ਰਸੇ ਗਏ। ਜੋ ਗ੍ਰਸੇ ਅਰਕ ਸੁੱਤ ਨਰਕ ਨਿਵਾਸੀ ਭਏ, ਤੇ ਉਹਨਾਂ ਪਾਪਾਂ ਕਰਕੇ ਨਰਕਾਂ ਵਿੱਚ ਜਾਣਾ ਪਿਆ, ਪਰ ਤੁਹਾਡਾ ਬਿਰਧ ਨਰਕ ਨਿਵਾਰਨ ਜਗਤ ਜਸ ਗਾਇਓ ਹੈ। ਸੰਸਾਰ ਦੇ ਤਮਾਮ ਲੋਕ ਜਸ ਕਰਦੇ ਨੇ ਵੀ ਗੁਰੂ ਇੰਨਾ ਕਿਰਪਾਲੂ ਆ, ਨਰਕਾਂ ਤੋਂ ਬਚਾਉਣ ਵਾਲਾ ਹੈ, ਤਾਰ ਦਿੰਦਾ ਹੈ, ਉਹਦਾ ਬਿਰਧ ਹੈ। ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ, ਦਾ ਬਿਰਧ ਹੈ। ਜੋ ਗ੍ਰਸੇ ਅਰਕ ਸੁੱਤ ਨਰਕ ਨਿਵਾਸੀ ਭਏ, ਨਰਕ ਨਿਵਾਰਨ ਜਗਤ ਜਸ ਗਾਇਓ ਹੈ। ਜੋ ਪਏ ਦੁਖਤ ਅਰ ਦੀਨ ਪਰ ਚੀਣ ਲੱਗ, ਦੀਨ ਦੁੱਖ ਭੰਜਣ ਬਿਰਧ ਬਰਦਾਇਓ ਹੈ। ਗੁਣ ਕੀਏ ਗੁਣ ਸਭ ਕੋ ਕਰੇ,
ਕਿਸੇ ਨਾਲ ਕੋਈ ਨੇਕੀ ਕਰੋ ਤੇ ਕਹਿੰਦਾ ਜੀ ਫਲਾਨੇ ਨੇ ਮੇਰੇ ਨਾਲ ਨੇਕੀ ਕੀਤੀ ਮੈਂ ਵੀ ਕਰਨੀ ਹੈ, ਪਰ ਗੁਰੂ ਦਾ ਬਿਰਧ ਹੈ। ਗੁਰੂ ਦਾ ਕੋਈ ਨਿੰਦਕ ਵੀ ਹੋਵੇ ਤਾਂ ਗੁਰੂ ਕਿਰਪਾਲੂ ਦੇ ਦਰ ਤੇ ਆ ਕੇ ਬੇਨਤੀ ਕਰੇ ਤੇ ਗੁਰੂ ਉਹਨੂੰ ਵੀ ਤਾਰ ਦਿੰਦਾ ਹੈ। ਗੁਣ ਕੀ ਏ? ਗੁਣ ਸਭ ਕੋ ਕਰੈ ਔਗਣ ਕੀ ਏ ਗੁਣ ਤੋਹੇ ਬਣ ਆਇਓ ਹੈ। ਇਹ ਮੇਰੇ ਗੁਰੂ ਦਾ ਬਿਰਧ ਹੈ ਵੀ ਕੋਈ ਔਗਣ ਵੀ ਕਰਦਾ ਹੋਵੇ ਤੇ ਸਤਿਗੁਰੂ ਜੀ ਉਹਨੂੰ ਸ਼ੁਭ ਗੁਣਾਂ ਦੇ ਨਾਲ ਨਿਵਾਜਦੇ ਨੇ, ਅਸੀਂ ਖਾਤੇ ਬਹੁਤ ਕਮਾਵੰਦੇ ਅੰਤ ਨ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਹੋ ਹੋ ਪਾਪੀ ਵੱਡ ਗੁਣ ਹੈ ਗੌਰ। ਇਹ ਬੇਨਤੀ ਹੈ ਸਾਹਿਬ ਜੀ, ਨੇਕਾਂ ਪਾਪ ਹੋ ਗਏ ਨੇ ਤੁਹਾਡਾ ਬਿਰਧ ਹੈ, ਹੋ ਪਾਪੀ ਵੱਡ ਗੁਣ ਹੈ ਗਾਰ, ਵੱਡਾ ਗੁਣਾਗਾਰ ਹਾਂ। ਗੁਣ ਹੈ ਗਾਰ ਲੂਣ ਹਰਾਮੀ ਬੇਗਾਨਾ ਅਲਪ ਮਤ, ਜੀਉ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ ਤਤ, ਲਾਹਾ ਮਾਇਆ ਕਾਰਨੇ ਦਹਿ ਦਿਸ ਢੂੰਡਣ ਜਾਏ, ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨਾ ਬਸ ਮਨ ਹੈ ਬਸਾਏ। ਗੁਣ ਕੀਏ ਗੁਣ ਸਭ ਕੋ ਕਰੈ ਔਗਣ ਕੀਏ ਗੁਣ ਤੋਹੇ ਬਾਣ ਆਇਓ ਹੈ। ਤਾਂ ਭਾਈ ਸਾਹਿਬ ਜੀ ਕਹਿੰਦੇ ਨੇ ਦੇਖੋ ਲੋਹਾ ਜਿਹੜਾ ਹੈ ਉਹ ਲੱਕੜ ਦੀ ਨੌਕਾ ਬੇੜੀ ਨਾਲ ਲੱਗਣ ਕਰਕੇ ਉਹ ਲੋਹਾ ਵੀ ਸਮੁੰਦਰ ਤੋਂ ਪਾਰ ਹੋ ਗਿਆ। ਮੁਰਾਦ ਕੀ ਹੈ ਭਾਈ ਸਾਹਿਬ ਜੀ ਦੀ? ਵੀ ਜਿਹੜਾ ਲੋਹੇ ਵਰਗਾ ਪੁਰਸ਼ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਰਗਾਹ ਵਿੱਚ ਆ ਕੇ ਸੱਜ ਗਿਆ, ਗੁਰੂ ਨਾਲ ਲੱਗ ਗਿਆ, ਗੁਰੂ ਨਾਲ ਜੁੜ ਗਿਆ, ਗੁਰੂ ਦਰ ਤੇ ਆ ਕੇ ਗੁਰੂ ਸ਼ਬਦ ਨੂੰ ਸੁਣ ਲਿਆ, ਜਿਵੇਂ ਉਹ ਲੋਹਾ ਤਰ ਗਿਆ ਤੇ ਗੁਰੂ ਨਾਲ ਲੱਗਾ ਹੋਇਆ ਪਿਆਰਾ ਵੀ ਆਇਆ ਹੋਇਆ ਸਿੱਖ ਵੀ ਹਾਂਜੀ ਤਰ ਜਾਂਦਾ ਹੈ। ਇਹ ਮੇਰੇ ਗੁਰੂ ਦਾ ਬਿਰਧ ਹੈ। ਦ੍ਰਿਸ਼ਟਾਂਤ ਦੇ ਰਹੇ ਨੇ ਲੋਹੇ ਦਾ ਤੇ ਲੱਕੜ ਦਾ, ਪਾਣੀ ਦਾ। ਫਿਰ ਕਹਿੰਦੇ ਨੇ ਪ੍ਰਬਲ ਪ੍ਰਵਾਹ ਸੁੱਤ ਸਤਰਗ ਹੈ ਪਾਰ ਪਰੈ, ਪਾਣੀ ਦਾ ਤਿੱਖਾ ਵੇਗ ਆਪਣੇ ਪਾਲੇ ਹੋਏ ਬ੍ਰਿਸ਼ ਦੇ ਕਾਠ ਪੁੱਤਰ ਦੇ ਵੈਰੀ ਲੋਹੇ ਨੂੰ। ਦੇਖੋ ਲੋਹਾ ਸੀ ਪਹਿਲਾਂ, ਉਹ ਵੈਰੀ ਬਣਿਆ, ਪਾਲਿਆ ਤਾਂ ਜ਼ਰੂਰ ਪਰ ਲੱਕੜ ਦਾ ਵੈਰੀ ਲੋਹੇ ਬਣਿਆ। ਨੌਕਾ ਐਵੇਂ ਥੋੜ੍ਹੀ ਬਣ ਜਾਂਦੀ ਹੈ, ਪਹਿਲਾਂ ਦਰਖਤ ਨੂੰ ਲੋਹੇ ਨੇ ਚੀਰਿਆ, ਆਰੇ ਨਾਲ ਚੀਰ ਦਿੱਤਾ, ਫਿਰ ਹੀ ਫੱਟੇ ਬਣੇ ਉਹਦੇ। ਇੰਨਾ ਵੱਡਾ ਵੈਰੀ ਹੈ, ਫੱਟੇ ਤਾਂ ਹੀ ਬਣੇ ਨਾ, ਉੱਦਾਂ ਤੇ ਨੌਕਾ ਬਣਨੀ ਨਹੀਂ, ਬੇੜਾ ਬਣਨਾ ਹੀ ਨਹੀਂ। ਜਦੋਂ ਆਰੇ ਦੇ ਦੰਦਿਆਂ ਥੱਲੇ ਉਹ ਲੱਕੜ ਗਈ, ਉਹਨੇ ਚੀਰ ਕੇ ਸੁੱਟ ਦਿੱਤਾ, ਟੁਕੜੇ ਟੁਕੜੇ ਉਹਦੇ ਕਰ ਦਿੱਤੇ, ਨਿੱਕੀਆਂ ਨਿੱਕੀਆਂ ਫੱਟੀਆਂ ਕਰ ਦਿੱਤੀਆਂ। ਪਰ ਲੱਕੜ ਨੇ ਇਹ ਨਹੀਂ ਆਖਿਆ ਵੀ ਮੇਰਾ ਵੈਰੀ ਹੈ, ਇਹਨੇ ਮੈਨੂੰ ਚੀਰਿਆ ਹੈ। ਤੇ ਲੋਹੇ ਦੇ ਪੁੱਤਰ ਮੇਖਾਂ ਜਿਹੜੀਆਂ ਨੇ ਉਹਦੇ ਵਿੱਚ ਗੱਡੀਆਂ ਗਈਆਂ ਨੇ, ਥੌੜੇ ਦੀਆਂ ਸੱਟਾਂ ਮਾਰੀਆਂ, ਪਰ ਫਿਰ ਵੀ ਉਹਨੇ ਆਖਿਆ ਮੇਰਾ ਵੈਰੀ ਨਹੀਂ, ਉਹਨੇ ਫਿਰ ਵੀ ਤਾਰ ਦਿੱਤਾ। ਹੁਣ ਆਪਣੇ ਵੱਲੇ ਝਾਤ ਮਾਰੀਏ, ਸਾਡੇ ਵੱਲੇ ਤਾਂ ਕੋਈ ਡੰਗ ਦਾ ਲਾਗ ਉਹਦੀ ਲੰਘਦਾ ਜਾਂਦਾ ਹੋਵੇ, ਥੋੜਾ ਜਿਹਾ ਨੋਥੇ ਤੇ ਤਿਉੜੀ ਪਾਲੇ, ਤੇ ਮੇਰੇ ਵਰਗਾ ਬੰਦਾ ਕਹਿੰਦਾ ਜੀ ਇਹ ਮੇਰਾ ਫਲਾਨੇ ਸਮੇਂ ਦਾ ਵੈਰੀ ਹੈ। ਸਾਹਿਬ ਜੀ ਕਹਿੰਦੇ ਨੇ ਦੇਖ ਸਤਿਗੁਰ ਸਿੱਖ ਦੋਖੀ ਤਾਰੇ ਸਮਝਾਏ ਕਹਿ, ਜਿਵੇਂ ਲੱਕੜ ਲੋਹੇ ਨੂੰ ਤਾਰ ਦਿੰਦੀ ਹੈ ਤੇ ਜਿਹੜਾ ਸਿੱਖ ਗੁਰੂ ਦਰ ਤੇ ਆ ਜਾਂਦਾ ਹੈ ਨਾ, ਭਾਈ ਸਾਹਿਬ ਜੀ ਕਹਿੰਦੇ ਸਤਿਗੁਰ ਸਿੱਖ ਗੁਰੂ ਦਾ ਸਿੱਖ ਬਣ ਜਾਵੇ, ਭਾਵੇਂ ਧਰੋਹ ਕਮਾਉਣ ਵਾਲਾ ਹੋਵੇ, ਤਾਂ ਮੇਰੇ ਗੁਰੂ ਦਾ ਬਿਰਧ ਉਹਨੂੰ ਸਮਝਾਉਂਦੇ ਨੇ, ਸੁਭ ਸਿੱਖਿਆ ਦਿੰਦੇ, ਜਿਵੇਂ ਤੁਸੀਂ ਬਚਨ ਪੜ੍ਹਦੇ ਹੋ ਗੁਰੂ ਦੁਆਰਾ ਹੋਏ ਸੋਝੀ ਪਾਈ ਸੀ। ਸਤਿਗੁਰੂ ਜੀ ਦੇ ਘਰ ਵਿੱਚ ਬਾਣੀ ਦੁਆਰੇ ਸੋਝੀ ਪੈਂਦੀ ਹੈ, ਗਿਆਨ ਮਿਲਦਾ ਹੈ। ਜਿਵੇਂ ਜਿਵੇਂ ਗੁਰਦੁਆਰਾ ਸਾਹਿਬ ਆਵੇਗਾ, ਗੁਰੂ ਦੀ ਬਾਣੀ ਸੁਣੇਗਾ, ਤੇਵੇਂ ਤੇਵੇਂ ਪਾਪਾਂ ਕਰਮਾਂ ਨੂੰ ਛੱਡੇਗਾ, ਸੋਝੀ ਮਿਲੇਗੀ। ਜਦੋਂ ਉਹ ਸ਼ਬਦ ਪੜ੍ਹੇਗਾ, ਗੁਰਦੁਆਰਾ ਸਾਹਿਬ ਆਵੇਗਾ, ਸੁਣੇਗਾ,
ਬਹੁ ਪਰ ਪੰਚ ਕਰ ਪਾਰ ਧਨ ਲਿਆਵੈ। ਇਹ ਗੁਰੂ ਸਮਝਾ ਰਿਹਾ ਹੈ ਵੀ ਤੂੰ ਠੱਗੀਆਂ ਠੋਰੀਆਂ ਮਾਰ ਕੇ ਇੱਧਰੋਂ ਉੱਧਰੋਂ ਕਰਕੇ ਪਰਾਇਆ ਧਨ ਚੁਰਾ ਕੇ ਪਰਿਵਾਰ ਕਬੀਲੇ ਦੇ ਅੱਗੇ ਲਿਆ ਕੇ ਰੱਖਦਾ, ਪਰ ਲੇਖਾ ਤੈਨੂੰ ਦੇਣਾ ਪੈਣਾ ਹੈ। ਬਹੁ ਪਰ ਪੰਚ ਕਰ ਪਾਰ ਧਨ ਲਿਆਵੈ। ਫਿਰ ਸਾਹਿਬ ਕਹਿੰਦੇ ਸੁੱਤ ਦਾਰਾ ਪਹਿ ਆਣ ਲੋਟਾਵੈ। ਅਗਲਾ ਬੋਲ ਕਹਿੰਦੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਛਲ ਨਾ ਕਰ, ਕਪਟ ਨਾ ਕਰ, ਇਸ ਗੱਲ ਦਾ ਖਿਆਲ ਰੱਖ। ਅੰਤ ਨਬੇਰਾ ਤੇਰੇ ਜੀ ਪਾਹ ਲੀਜੈ। ਅੰਤ ਨੂੰ ਨਬੇੜਾ ਜਿਹੜਾ ਹੈ, ਹਿਸਾਬ ਕਿਤਾਬ ਜਿਹੜਾ ਹੈ, ਉਹ ਤੇਰੇ ਜੀ ਆਤਮਾ ਤੋਂ ਲਿਆ ਜਾਣਾ ਹੈ। ਇਹ ਸੋਝੀ ਗੁਰਦੁਆਰੇ ਪੈਣੀ ਹੈ ਨਾ, ਹੋਰ ਕਿਤੇ ਬਾਹਰਲੇ ਥਾਵਾਂ ਤੇ ਜਾ ਕੇ ਸੋਝੀ ਥੋੜੀ ਆਉਣੀ ਹੈ। ਸੰਗਤ ਵਿੱਚ ਆ ਕੇ ਇਹੀ ਤਾਂ ਗਿਆਨ ਮਿਲਦਾ ਹੈ, ਹੋਰ ਗਿਆਨ ਕਿੱਥੋਂ ਮਿਲਣਾ ਹੈ? ਸ਼ਬਦ ਤੇ ਗਿਆਨ ਕਰਵਾਉਂਦਾ ਹੈ। ਅੰਤ ਨਬੇਰਾ ਤੇਰੇ ਜੀ ਪੈ ਲੀਜੈ, ਫਿਰ ਸ਼ਬਦ ਗਿਆਨ ਕਰਾਵੇਗਾ। ਛਿੰਨ ਛਿੰਨ ਤਨ ਛਿਜੈ, ਛਿੰਨ ਅੱਖ ਚਮਕੋ ਤਾਂ ਛਿੰਨ ਹੁੰਦਾ ਹੈ, ਤਨ ਹੁੰਦਾ ਸਰੀਰ, ਛਿਜੈ ਛਿਜਦਾ ਹੀ ਜਾਂਦਾ ਹੈ, ਅੱਜ ਹੋਰ ਕੱਲ ਹੋਰ ਪਰਸੋਂ ਹੋਰ, ਛਿਜਦਿਆਂ ਛਿਜਦਿਆਂ ਕਦੇ ਸਮਾਪਤੀ ਹੋ ਜਾਂਦੀ ਹੈ। ਛਿੰਨ ਛਿੰਨ ਤਨ ਛਿਜੈ ਤਾਂ ਸਾਹਿਬ ਕਹਿੰਦੇ ਜਰਾ, ਜੱਜਾ ਰਾਰੇ ਨੂੰ ਕੰਨਾ, ਜਰਾ ਨਾਮ ਹੈ ਬੁਢੇਪਾ, ਬਿਰਧ ਅਵਸਥਾ, ਉਹ ਸਾਹਮਣੇ ਨਜ਼ਰ ਆ ਰਹੀ ਹੈ। ਜਰਾ ਜਨਾਵ ਹੈ, ਬਿਰਧ ਅਵਸਥਾ ਐਸੀ ਹੈ ਜਿੱਥੇ ਨਾ ਉੱਠਿਆ ਜਾਂਦਾ, ਨਾ ਬੈਠਿਆ ਜਾਂਦਾ, ਨਾ ਤੁਰਿਆ ਜਾਂਦਾ ਹੈ। ਸਰੀਰ ਤਾਂ ਚੱਲਦਾ ਹੀ ਹੈ, ਚੱਲਦੇ ਤੇ ਸਾਰੇ ਹੀ ਮਿੱਤਰ ਨੇ, ਜਿੰਨਾ ਚਿਰ ਕੁਮਾਰ ਹੈ ਉਨਾ ਚਿਰ ਸਾਰੇ ਹੀ ਮਿੱਤਰ ਨੇ। ਜਿਸ ਦਿਨ ਕਮਾਈ ਬੰਦ ਹੋ ਜਾਂਦੀ ਹੈ ਉਸ ਦਿਨ ਮਿੱਤਰ ਕੌਣ ਰਹਿੰਦਾ ਹੈ? ਜਿੰਨਾ ਚਿਰ ਬਜ਼ੁਰਗਾਂ ਦੀ ਪੈਨਸ਼ਨ ਆਉਂਦੀ ਹੈ ਠੀਕ ਹੈ, ਜਿਸ ਦਿਨ ਬੰਦ ਹੋ ਗਈ ਉਸ ਦਿਨ ਪਾਣੀ ਵੀ ਨਹੀਂ ਮਿਲਣਾ। ਛਿੰਨ ਛਿੰਨ ਤਨ ਛਿਜੈ, ਜਰਾ ਜਨਾਵੈ। ਸਾਹਿਬ ਕਹਿੰਦੇ ਤਬ ਤੇਰੀ ਓਕ, ਓਕ ਨਾਮ ਹੁੰਦਾ ਬੁੱਕ ਦਾ, ਗਲਾਸ ਦਾ, ਤੇ ਕਿੱਧਰ ਹਿਸਾਬ ਰਹਿ ਗਿਆ, ਕਿਸੇ ਨੇ ਬੁੱਕ ਭਰ ਕੇ ਵੀ ਪਾਣੀ ਨਹੀਂ ਉਪਲਾਉਣਾ। ਤਬ ਤੇਰੀ ਓਕ, ਕੋਈ ਪਾਨੀਓ ਨਾ ਪਾਵੈ। ਇਹ ਸੋਝੀ ਗੁਰਦੁਆਰੇ ਮਿਲਣੀ ਹੈ, ਸ਼ਬਦ ਚੋਂ ਮਿਲਣੀ ਹੈ। ਤਬ ਤੇਰੀ ਓਕ ਕੋਈ ਪਾਨੀਓ ਨਾ ਪਾਵੈ, ਕਹਿਤ ਕਬੀਰ ਵਾਹਿਗੁਰੂ ਕੋਈ ਨਹੀਂ ਤੇਰਾ। ਫਿਰ ਅਰਜ ਕਰੀਏ, ਕਹਿਤ ਕਬੀਰ, ਕਬੀਰ ਜੀ ਕਹਿ ਰਹੇ ਨੇ ਕੋਈ ਨਹੀਂ ਤੇਰਾ, ਤੇਰਾ ਕੋਈ ਨਹੀਂ, ਕੀ ਕਰਨਾ ਚਾਹੀਦਾ ਹੈ? ਹਿਰਦੈ ਨਾਮ ਸੰਹਾਰ ਸਵੇਰ, ਇਹਦੇ ਨਾਲ ਦਾ ਸ਼ਬਦ ਇੱਕ ਹੋਰ ਤੁਹਾਨੂੰ ਮਿਲ ਜਾਣਾ ਹੈ। ਜੈਤ ਸ੍ਰੀ ਰਾਗ ਦੇ ਵਿੱਚ ਕੋਈ ਜਨ ਹੈ ਕਵਣ ਈਹਾਂ ਜਗ ਮੀਤ, ਕੋਈ ਵਿਰਲਾ ਸਮਝਦਾ ਹੈ ਕੋਈ ਮੇਰਾ ਇੱਥੇ ਸਹਾਇਤਾ ਮਦਦਗਾਰ ਹੈ, ਬਹੁਤਾ ਮੇਰੇ ਵਰਗਾ ਤਾਂ ਆਸਾ ਲਾ ਕੇ ਬੈਠਾ ਹੈ। ਕੋਈ ਜਨ ਹੈ ਕਵਣ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੁੱਝੈ ਤਾਂ ਕੀ ਨਿਰਮਲ ਰੀਤ। ਜਿਹੜਾ ਸਮਝ ਲੈਂਦਾ ਹੈ ਵੀ ਮੇਰਾ ਮਿੱਤਰ ਕੋਈ ਨਹੀਂ ਹੈ, ਮੇਰਾ ਸੰਬੰਧੀ ਕੋਈ ਨਹੀਂ ਹੈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਨਿਰਮਲ ਹੈ। ਹੁਣ ਦੱਸਦੇ ਨੇ, ਮਾਤ ਪਿਤਾ ਬਨਿਤਾ ਸੁੱਤ ਬੰਧਪ, ਸਾਰੀ ਗਿਣਤੀ। ਹੁਣ ਮਾਂ ਤੋਂ ਵੱਧ ਪਿਆਰਾ ਕੌਣ ਹੈ? ਬਾਪ ਤੋਂ ਪਿਆਰਾ ਵੱਧ ਕੌਣ ਹੈ? ਪੁੱਤਰ ਤੋਂ ਪਿਆਰਾ ਕੌਣ ਹੈ? ਭਾਈ ਤੋਂ ਪਿਆਰਾ ਕੌਣ ਹੈ? ਕੁਟੰਬ ਕਬੀਲੇ ਤੋਂ ਪਿਆਰਾ ਕੌਣ ਹੈ? ਮਾਤ ਪਿਤਾ ਬਨਿਤਾ ਘਰਵਾਲੀ ਘਰਵਾਲਾ, ਸੁੱਤ ਪੁੱਤਰ ਬੰਧਪ ਰਿਸ਼ਤੇਦਾਰ, ਅੰਤ ਹੈ ਕੋ ਨਾ ਸਹਾਈ। ਫਿਰ ਇੱਥੇ ਬਸ ਨਹੀਂ, ਜੋੜੇ ਹੋਏ ਪਦਾਰਥ ਵੀ ਤੇਰੇ ਸਾਥੀ ਨਹੀਂ ਹੈ, ਮੁਕਤ ਮਾਲ ਕਣਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਆਉਦੇ ਤਾਂ ਮੈਂ ਸੰਤੋਖ ਨਾ ਪਾਇਆ। ਇੱਥੇ ਬਸ ਨਹੀਂ, ਚਾਰ ਤਰ੍ਹਾਂ ਦੀ ਫੌਜ ਵੀ ਤੇਰੇ ਕੋਲ ਹੈ, ਹਸਤ ਰੱਥ ਅਸੁਵ ਪਵਨ ਤੇਜ ਧਣੀ ਭੂਮਣ ਚਤੁਰਾਂਗਾ, ਵਾਹਿਗੁਰੂ ਵਾਹਿਗੁਰੂ ਸੰਗ ਨ ਚਾਲਿਓ ਇਨ ਮੈਂ ਕਸ਼ੂਐ। ਹਾਂਜੀ, ਊਠ ਸਧਾਇਓ ਨਾਂਗਾ,
ਗੱਜ ਕੇ ਆਖੋ ਸਤਨਾਮ ਸ਼੍ਰੀ ਸੰਗ ਨ ਚਾਲਿਆ ਇਨਮੈ ਕਸ਼ੂ ਹੈ ਊਠ ਸਧਾਇਓ ਨਾਂਗਾ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਸਾਹਿਬਾਂ ਦੇ ਦਰ ਤੇ ਆਵੇ ਜਾਗਾ ਸਤਿਗੁਰ ਸਿੱਖ ਦੋਖੀ ਤਾਰੇ ਸਮਝਾਈ ਗਏ ਤੇ ਮੇਰੇ ਗੁਰੂ ਦਾ ਵਿਰਧ ਹੈ, ਬੜੇ ਬੜੇ ਦੋਸ਼ੀ ਗੁਨਾਹਗਾਰਾਂ ਨੂੰ ਵੀ ਗੁਰੂ ਪਾਰ ਕਰ ਦਿੰਦਾ ਹੈ। ਗੁਰੂ ਕੇ ਢਾਡੀ ਸਾਹਿਬਾਨਾਂ ਦੇ ਦੀਦਾਰ ਹੋ ਗਏ ਨੇ ਤੇ ਮੇਰੇ ਮਿੰਟ ਬਾਕੀ ਤਿੰਨ ਚਾਰ ਬਚੇ ਨੇ, ਆਓ ਪਿਆਰ ਵਿੱਚ ਵਾਹਿਗੁਰੂ ਸ਼ਬਦ ਕਹਿ ਕੇ ਤਾਂ ਰਾਈਟ ਟਾਈਮ ਤੇ ਸਮਾਪਤੀ ਕਰ ਦਿਆਂਗੇ। ਪਿਆਰ ਵਿੱਚ ਸਹਿਜ ਵਿੱਚ ਅੰਦਰੋਂ ਜਪੋ।

0: ਬਿਨ ਭਜਨ ਧਿਆਨ ਦਿਓ, ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ। ਫਿਰ ਅਰਜ ਕਰਦਾ ਦੁਬਾਰਾ, ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ, ਬੋਲੋ, ਵਿਖਿਆ ਸਗਲੀ ਛਾਰ। ਦੇਖੋ ਪਚੰਗਾ ਨੇ ਕਿੱਡੀ ਉੱਚੀ ਕਰ ਦਿੱਤਾ, ਪਿਤਾ ਉਹਨਾਂ ਦੇ ਗੁਰਦੁਆਰੇ ਲੈ ਕੇ ਆਏ ਤੇ ਆਵਾਜ਼ ਨਿਕਲੀ ਨਾ ਮੈਨੂੰ ਸੁਣੀ ਕੰਨਾਂ ਚ, ਆਹੀ ਬਖਸ਼ਿਸ਼ ਹੈ। ਫਿਰ ਅਰਜ ਕਰ ਲੱਗਾ, ਸਾਥ ਨ ਚੱਲ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ। ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਹੋ ਜਾਣ, ਬੜੇ ਪਿਆਰ ਵਿੱਚ ਆਪ ਜੀ ਜੁੜਦੇ ਹੋ, ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ, ਭੁੱਲਾਂ ਦੀਆਂ ਮਾਫੀਆਂ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਓ ਅਗਲਾ ਪ੍ਰੋਗਰਾਮ ਗੁਰਮੁਖਾਂ ਪਾਸੋਂ ਸਰਵਣ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟਰਾਂਟੋ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦੇ ਢਾਡੀ ਜਥੇ ਨੂੰ ਕਿ ਉਹ ਆਪ ਜੀ ਨੂੰ ਗੁਰ ਇਤਿਹਾਸ ਤੇ 12 ਸਰਵਣ ਕਰਵਾਉਣ ਜੀ। ਆਪ ਜੀ ਗੁਰ ਇਤਿਹਾਸ ਤੇ 12 ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਸਮੂਹ ਦੋਧਰ ਪਿੰਡ ਦੀਆਂ ਸੰਗਤਾਂ ਅਤੇ ਕੈਲਗਰੀ ਦੀਆਂ ਸੰਗਤਾਂ ਵੱਲੋਂ ਸੰਤ ਬਾਬਾ ਉਜਾਗਰ ਸਿੰਘ ਜੀ ਦੀ ਮਿੱਠੀ ਯਾਦ ਮਨਾਉਂਦੇ ਹੋਏ ਅਤੇ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਸ਼੍ਰੀ ਅਖੰਡਪਾਲ ਸਾਹਿਬ ਜੀ ਜੋ ਕਿ 2 ਅਕਤੂਬਰ ਦਿਨ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 4 ਅਕਤੂਬਰ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਅਤੇ ਜਨਰਲ ਬਾਡੀ ਦੀ ਮੀਟਿੰਗ ਜੋ ਕਿ 18 ਅਕਤੂਬਰ ਦਿਨ

ਵਾਹਿਗੁਰੂ ਪੰਥ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ ਪੰਥ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ ਪੱਲਾ ਫੜ ਇੱਕ ਦਾ ਤੂੰ ਘੁੱਟ ਕੇ ਜਹਾਨ ਵਿੱਚ ਜਣੇ ਖਣੇ ਨਾਲ ਐਵੇਂ ਪਿਆ ਨਾ ਪਿਆਰ ਗੰਢ ਪੀਚ ਪੀਚ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ ਸੂਮ ਜਿਵੇਂ ਰੱਖਦਾ ਈ ਪੈਸਿਆਂ ਨੂੰ ਮਾਰ ਗੰਢ ਜੇਰੇ ਨਾਲ ਹੰਝੂਆਂ ਨੂੰ ਡੱਕ ਤੂੰ ਵੀ ਭੋਲਿਆ ਓਏ ਵੇਖ ਕਿਵੇਂ ਦਾਣਿਆਂ ਦੀ ਬੰਨ ਦਾ ਅਨਾਰ ਗੰਢ ਲੱਕ ਤੇਰਾ ਤੋੜ ਦੇਣ ਵਾਧੂ ਫੈਲ ਸੂਫੀਆਂ ਏ ਵਿੱਤੋਂ ਬਾਹਰੀ ਚੱਕੀ ਹੋਈ ਕਰਦੀ ਖੁਆਰ ਗੰਢ ਘੁੰਡੀ ਵਾਲੇ ਦਿਲ ਤੋਂ ਨਾ ਪਿਆਰ ਵਾਲੀ ਆਸ ਰੱਖੀ ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਹਜ਼ਾਰ ਗੰਢ ਸਰਫ ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ ਵਾਲੀਏ ਕੁਲ ਆਲਮ ਸਾਹਿਬੇ ਸਾਹਬਾ ਜ਼ੁਰੇ ਅਨਵਰ ਸਰਵਰੇ ਕਾਇਨਾਤ ਫਖਰੇ ਮੁਲਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਦੁਪਹਿਰਾਂ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਦਾਰੇ ਕਰ ਰਹੇ ਹੋ ਸਤਿਗੁਰਾਂ ਨੇ ਮਿਹਰ ਕੀਤੀ ਹੈ ਆਪਣੇ ਸਾਰਿਆਂ ਦੇ ਉੱਤੇ ਕਿ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਨੂੰ ਥੋੜ੍ਹਾ ਜਿਹਾ ਪਾਸੇ ਛੱਡ ਕੇ ਆਪਾਂ ਬੜੇ ਪ੍ਰੇਮ ਤੇ ਭਾਵਨਾ ਦੇ ਨਾਲ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਏ ਹੋ ਸਤਿਗੁਰ ਕਿਰਪਾ ਕਰਨ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ ਐਸੀਆਂ ਦੁਆਵਾਂ ਮੰਗਦੇ ਹਾਂ ਇਤਿਹਾਸ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਸਾਡੇ ਪਿਤਾ ਪੁਰਖਿਆਂ ਦੀਆਂ ਦਾਸਤਾਨਾਂ ਸਾਨੂੰ ਜ਼ਿੰਦਗੀ ਬਖਸ਼ਦੀਆਂ ਨਵਾਂ ਜੀਵਨ ਬਖਸ਼ਿਸ਼ ਕਰਦੀਆਂ ਔਰ ਜੇ ਉਹਨਾਂ ਦੇ ਉੱਤੇ ਅਮਲ ਕੀਤਾ ਜਾਵੇ ਤੇ ਗੁਰੂ ਪਿਆਰਿਓ ਕੁਝ ਅਰਸੇ ਤੋਂ ਢਾਡੀ ਜਥਾ ਤੁਹਾਡੇ ਨਾਲ ਇਤਿਹਾਸਕ ਵਿਚਾਰਾਂ ਦੀ ਸਾਂਝ ਕਰਦਾ ਆ ਰਿਹਾ ਹੈ ਕਿ ਸਾਡਾ ਸਿੱਖ ਰਾਜ ਕਿਵੇਂ ਬਣਿਆ ਉਹ ਕੌਮ ਦੇ ਯੋਧੇ ਜਿਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇ ਕੇ ਸਿੱਖ ਰਾਜ ਨੂੰ ਬਣਾਇਆ ਉਹਨਾਂ ਦਾ ਜ਼ਿਕਰ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਆ ਰਹੇ ਹਾਂ ਬੜੇ ਉਤਰਾਅ ਚੜਾਅ ਆਏ ਸਾਡੀ ਸਿੱਖ ਕੌਮ ਦੇ ਉੱਤੇ ਕਦੀ ਸਾਡਾ ਪਾਸਾ ਭਾਰੀ ਹੋ ਜਾਂਦਾ ਸੀ ਕਦੀ ਫੇਰ ਹੌਲਾ ਹੋ ਜਾਂਦਾ ਸੀ ਕਦੀ ਭਾਰਾ ਹੋ ਜਾਂਦਾ ਸੀ ਔਰ ਹਕੂਮਤ ਨੇ ਸਾਨੂੰ ਪਿੰਡਾਂ ਦੇ ਵਿੱਚ ਰਹਿਣ ਨਹੀਂ ਸੀ ਰਹਿਣ ਦਿੱਤਾ ਪਿੰਡਾਂ ਤੇ ਸ਼ਹਿਰਾਂ ਦੇ ਵਿੱਚੋਂ ਲੱਭ ਲੱਭ ਕੇ ਹਕੂਮਤ ਸਾਡਾ ਸ਼ਿਕਾਰ ਕਰਿਆ ਕਰਦੀ ਸੀ ਪਰ ਵਾਰੇ ਵਾਰੇ ਜਾਈਏ ਆਪਣੇ ਕੌਮ ਦੇ ਬਾਬਿਆਂ ਦੇ ਪਰਵਾਹ ਨਹੀਂ ਕੀਤੀ ਉਹਨਾਂ ਨੇ ਕਹਿੰਦੇ ਗੱਲ ਹੀ ਕੋਈ ਨਹੀਂ ਪਰਵਾਹ ਨਹੀਂ ਕੀਤੀ ਸਾਡੀਆਂ ਕੌਮ ਦੀਆਂ ਧੀਆਂ ਨੇ ਸਾਡੀਆਂ ਮਾਤਾਵਾਂ ਨੇ ਔਰ ਸ਼ਹੀਦਾਂ ਦੇ ਵਿੱਚ ਆਪਣਾ ਨਾਮ ਲਿਖਾ ਜਾਂਦੀਆਂ ਆਪਣੇ ਬੱਚਿਆਂ ਦੇ ਟੋਟੇ ਕਰਵਾ ਕਰਵਾ ਕੇ ਗਲਾਂ ਦੇ ਵਿੱਚ ਹਾਰ ਪਵਾ ਲੈ ਇਹ ਇਹ ਗੁਰੂ ਪਿਆਰਿਓ ਕੋਈ ਛੋਟੀਆਂ ਗੱਲਾਂ ਨਹੀਂ ਹੈ ਕਹਿਣਾ ਬਹੁਤ ਸੌਖਾ ਹੈ ਐਦਾਂ ਬਣਿਆ ਸੀ ਸਾਡਾ ਸਿੱਖ ਰਾਜ ਇੱਕ ਦਿਨ ਦਾ ਬੱਚਾ ਹੋਇਆ ਕਿਸੇ ਭੈਣ ਦੀ ਕੁੱਖ ਦੇ ਵਿੱਚੋਂ ਜੇਲ੍ਹ ਦੇ ਵਿੱਚ ਤੇ ਬੱਚੇ ਨੂੰ ਉੱਪਰ ਨੂੰ ਗੇਂਦ ਵਾਂਗ ਤਾਂ ਨੂੰ ਉੱਪਰ ਨੂੰ ਉਛਾਲ ਦਿੱਤਾ ਜਾਲਮਾਂ ਨੇ ਲੱਤਾਂ ਤੋਂ ਬਾਹਾਂ ਤੋਂ ਫੜ ਕੇ ਤੇ ਥੱਲੇ ਨੇਜਾ ਕਰ ਦਿੱਤਾ ਪੇਟ ਦੇ ਵਿੱਚ ਦੀ ਨੇਜਾ ਨਿਕਲ ਜਾਣਾ ਇਹ ਇਹ ਗੁਰੂ ਪਿਆਰਿਓ ਉਹਨਾਂ ਸ਼ਹੀਦਾਂ ਦਾ ਨਾਂ ਹੈ ਕਿਤੇ ਹਲੇ ਨਾਮ ਨਹੀਂ ਰੱਖੇ ਮਾਵਾਂ ਨੇ ਉਹ ਆਪਣੇ ਬੱਚਿਆਂ ਦੇ ਨਾਮ ਨਹੀਂ ਰੱਖੇ ਪਰ ਉਹ ਸ਼ਹੀਦਾਂ ਸ਼ਹੀਦ ਹੈ ਨਾ ਸਿਰ ਝੁਕਦਾ ਉਹਨਾਂ ਸ਼ਹੀਦਾਂ ਨੂੰ ਸਿਰ ਝੁਕਦਾ ਉਹਨਾਂ ਕੌਮ ਦੀਆਂ ਮਾਵਾਂ ਨੂੰ ਉਹਨਾਂ ਸਤਿਕਾਰਯੋਗ ਭੈਣਾਂ ਨੂੰ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਾ ਲੈ ਤੇ ਇਸ ਸਿੱਖ ਰਾਜ ਦੀ ਨੀਂਹ ਨੂੰ ਪੱਕਿਆ ਕਰਨ ਵਾਸਤੇ ਉਹਨਾਂ ਨੇ ਆਪਣਾ ਲਹੂ ਤੱਕ ਡੋਲ ਦਿੱਤਾ ਐਸੀਆਂ ਸਤਿਕਾਰਯੋਗ ਮਾਵਾਂ ਤੇ ਐਸੇ ਸਰਦਾਰਯੋਗ ਸਤਿਕਾਰਾਂ ਬਜ਼ੁਰਗਾਂ ਜਿਹੜੇ ਸਤਿਕਾਰੇ ਜਾਂਦੇ ਨੇ ਸਾਡੀ ਕੌਮ ਵੱਲੋਂ ਔਰ ਹਮੇਸ਼ਾ ਮਾਣ ਬਣਿਆ ਰਹੇਗਾ ਸਾਡੀ ਕੌਮ ਉਹਨਾਂ ਕੌਮ ਦੇ ਯੋਧਿਆਂ ਨੂੰ ਹਮੇਸ਼ਾ ਮਾਣ ਦਿੰਦੀ ਰਹੇਗੀ ਸਤਿਕਾਰ ਦਿੰਦੀ ਰਹੇਗੀ ਤੇ ਗੁਰੂ ਪਿਆਰਿਓ ਜਿੱਥੇ ਪਿੰਡਾਂ ਦੇ ਵਿੱਚੋਂ ਸਿੰਘਾਂ ਨੂੰ ਕੱਢ ਦੇਣਾ ਭਜਾ ਦੇਣਾ ਔਰ ਫਿਰ ਸਿੰਘਾਂ ਦੇ ਜਜ਼ਬਾਤਾਂ ਨੂੰ ਪਰਖਣ ਵਾਸਤੇ ਗੁਰਧਾਮਾਂ ਦੀਆਂ ਬੇਅਦਬੀਆਂ ਕਰਨੀਆਂ ਹੁਣ ਸਿਆਣੇ ਕਈ ਸੱਜਣ ਜਿਹੜੇ ਚਿੱਟਿਆਂ ਦਾੜਿਆਂ ਵਾਲੇ ਸਾਡੇ ਬਜ਼ੁਰਗ ਆ ਨਾ ਕਈ ਵਾਰ ਉਹਨਾਂ ਨਾਲ ਗੱਲਾਂ ਕਰਦੇ ਤੇ ਗੁਰੂ ਪਿਆਰਿਓ ਇਹ ਵਿੱਚੋਂ ਬੜਾ ਕੁਛ ਨਿਕਲਦਾ ਹੁੰਦਾ ਹੈ ਕਹਿੰਦੇ ਹੁੰਦੇ ਆ ਸਿਆਣੇ ਕਹਿੰਦੇ ਆ
ਵੀ ਕਿਸੇ ਬੰਦੇ ਦੀ ਅਣਖ ਪਰਖਣੀ ਹੋਵੇ ਨਾ ਵੀ ਇਹ ਕਿੰਨਾ ਕੁ ਗੈਰਤ ਵਾਲਾ ਆ, ਕਿਤੇ ਤੁਰੇ ਜਾਂਦੇ ਕਿਤੇ ਗੱਲਬਾਤ ਹੋ ਜਾਵੇ ਕਿਤੇ ਉਹਦੀ ਮਾਂ ਜਾਂ ਭੈਣ ਨੂੰ ਗਾਲ ਕੱਢ ਕੇ ਦੇਖ ਲਓ ਜੇ ਕਿਸੇ ਆਹ ਬੰਦੇ ਦੀ ਅਣਖ ਪਰਖਣੀ ਹੋਵੇ, ਕਿਤੇ ਉਹਦੀ ਮਾਂ ਤੇ ਭੈਣ ਦੀ ਗਾਲ ਕੱਢ ਕੇ ਦੇਖ ਲਿਓ, ਜੇਤ ਹੋਇਆ ਅੰਦਰ ਸੱਚਾ ਲਊ ਤੇ ਬੰਦੇ ਨੂੰ ਪਾੜ ਕੇ ਰੱਖ ਦੇਵੇਗਾ ਜਿਹੜਾ ਗਾਲ ਕੱਢਣ ਵਾਲਾ। ਇਹ ਅਣਖੀ ਬੰਦਿਆਂ ਦੇ ਸੁਭਾਅ ਹੁੰਦੇ ਆ। ਤੇ ਕਹਿੰਦੇ ਜੇ ਕਿਸੇ ਕੌਮ ਦੀ ਅਣਖ ਪਰਖਣੀ ਹੋਵੇ ਵੀ ਕੌਮ ਕਿੰਨੀ ਕੁ ਅਣਖੀ ਹੈ, ਉਸ ਕੌਮ ਦੇ ਧਾਰਮਿਕ ਗ੍ਰੰਥ ਤੇ ਜਾਂ ਫਿਰ ਧਾਰਮਿਕ ਅਸਮਾ ਅਸਥਾਨ ਦੀ ਬੇਅਦਬੀ ਕਰਕੇ ਦੇਖ ਲਵੇ। ਜੇ ਕੌਮ ਮਰਦਾਂ ਦੀ ਹੋਈ ਤੇ ਗੁਰੂ ਪਿਆਰਿਓ ਜਾਂ ਆਪ ਮਰ ਜਾਵੇਗੀ ਤੇ ਜਾਂ ਅਗਲੇ ਨੂੰ ਮਾਰ ਦੇਵੇਗੀ। ਬਸ ਇਹ ਸਾਡੇ ਸੁਭਾਅ ਦੇ ਵਿੱਚ ਬਣਿਆ, ਇਹ ਸਾਡੇ ਲਹੂ ਦੇ ਵਿੱਚ ਬਣਿਆ। ਔਰ ਅਸੀਂ ਅਣਖੀ ਕੌਮ ਆ, ਸਾਨੂੰ ਕੋਈ ਮਾਂ ਜਾਂ ਭੈਣ ਦੀ ਗਾਲ ਕੱਢ ਦੇਵੇ ਅਸੀਂ ਬੰਦੇ ਨੂੰ ਪਾਣ ਤਾਂ ਹੀ ਜਾਂਦੇ ਹਾਂ, ਤੇ ਜੇ ਸਾਡੇ ਗੁਰਧਾਮਾਂ ਵੱਲ ਕੋਈ ਕੈਰੀ ਨਿਗਾਹ ਕਰਕੇ ਦੇਖ ਲਵੇ ਅਸੀਂ ਗੁਰੂ ਪਿਆਰੇ ਉਹਦਾ ਤੜਾ ਮੜਾ ਪੱਟਣ ਤੱਕ ਜਾਂਦੇ ਹਾਂ, ਔਰ ਪੱਟ ਕੇ ਦਿਖਾਲ ਦਿੱਤੇ ਜਿਹਨਾਂ ਨੇ ਸਾਡੇ ਗੁਰਧਾਮਾਂ ਵੱਲ ਕੈਰੀ ਅੱਗ ਕੀਤੀ ਹੈ। ਹੁਣ ਯਕਰੀਆ ਖਾਨ ਨੂੰ ਕਿਸੇ ਨੇ ਅੱਗ ਦਿੱਤਾ ਸੀ ਬਈ ਸੱਜਣਾ ਇਸ ਕੌਮ ਦੇ ਨਾਲ ਤੂੰ ਮੱਥਾ ਤੇ ਲਾ ਬੈਠਾ, ਤੂੰ ਇਹਨੂੰ ਮੁਕਾ ਕੇ ਦੇਖ ਲਿਆ ਇਹ ਮੁੱਕੀ ਨਹੀਂ, ਇਹਨੂੰ ਇਹ ਪਾਵਰ ਇਹ ਸਪਿਰਿਟ ਕਿੱਥੋਂ ਮਿਲਦੀ ਆ? ਕਹਿੰਦੇ ਦਰਬਾਰ ਸਾਹਿਬ ਤੋਂ। ਉੱਥੇ ਗਾਏ ਬਗਾਏ ਜਾਂਦੇ ਆਉਂਦੇ ਇਹ ਮੱਥਾ ਟੇਕ ਜਾਂਦੇ ਆ, ਤੇ ਉੱਥੇ ਜਿਹੜਾ ਪਵਿੱਤਰ ਸਰੋਵਰ ਵਿੱਚ ਚੁੱਭੀ ਲਾ ਜਾਂਦੇ ਆ। ਬਸ ਪਤਾ ਨਹੀਂ ਇਹ ਇੰਨੇ ਦੇ ਨਾਲ ਹੀ ਇਹ ਸਵਾ ਲੱਖ ਨਾਲ ਲੜਨ ਦੀ ਸਮਰੱਥਾ ਲੱਗਣ ਲੱਗ ਪੈਂਦੀ ਆ। ਹੁਣ ਯਕਰੀਆ ਖਾਨ ਉਸ ਵੇਲੇ ਦਾ ਮੁੱਖ ਮੰਤਰੀ ਕਹਿ ਦਈਏ, ਸੂਬੇਦਾਰ ਕਹਿ ਦਈਏ। ਹੁਣ ਪਿਆਰਿਓ ਕੋਈ ਵੀ ਰਾਜਨੀਤਿਕ ਬੰਦਾ ਆਪਣੀ ਕੁਰਸੀ ਜਦੋਂ ਖੁੱਸਦੀ ਹੋਵੇ ਨਾ, ਉਹ ਸਭ ਕੁਝ ਕਰਨ ਵਾਸਤੇ ਤਿਆਰ ਹੋ ਜਾਂਦਾ। ਦੇਖ ਰਹੇ ਨਾ ਅੱਜ ਪੰਜਾਬ ਦੇ ਵਿੱਚ ਵੱਡੇ ਵੱਡੇ ਲੀਡਰਾਂ ਦੀਆਂ ਕੁਰਸੀਆਂ ਨੂੰ ਖਤਰਾ ਬਣਿਆ ਹੋਇਆ, ਤੇ ਹੁਣ ਕੀ ਕੁਝ ਕਿੱਦਾਂ ਦੇ ਅਪੱਧਰ ਕਰਦੇ ਨੇ। ਇੱਕ ਵਾਰ ਕਹਿੰਦੇ ਇੱਕ ਵਾਰ ਸਾਨੂੰ ਮੁੱਖ ਮੰਤਰੀ ਬਣਾ ਦਿਓ, ਬਸ ਇੱਕ ਵਾਰ ਮੁੱਖ ਮੰਤਰੀ। ਇੱਦਾਂ ਦੀਆਂ ਗੱਲਾਂ ਪਾਗਲਾਂ ਵਾਲੀਆਂ, ਬੰਦਾ ਪਾਗਲ ਹੋ ਜਾਂਦਾ ਜਦੋਂ ਕੁਰਸੀ ਖਿਸਦੀ ਆ। ਹਾਂ ਗੁਰੂ ਪਿਆਰੇ, ਉਹ ਵੈਸੇ ਬੰਦਾ ਆਮ ਨੋਰਮਲ ਹੋਵੇ ਨਾ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ, ਤੇ ਜਿਹਨੇ ਸੱਤਾ ਦਾ ਸੁੱਖ ਮਾਣਿਆ ਹੋਵੇ। ਔਰ ਉਹੋ ਜਿਹੇ ਬੰਦਿਆਂ ਦੇ ਕੋਲੋਂ ਜਦੋਂ ਸੱਤਾ ਚਲੇ ਜਾਂਦੀ ਆ, ਪੰਜਾਂ ਸਾਲਾਂ ਬਾਅਦ ਅੱਗੇ ਤੇ ਵਾਰੀ ਬੱਧੀ ਹੋਈ ਸੀ, ਪਰ ਗੁਰੂ ਪਿਆਰਿਓ ਹੁਣ ਐਸੀ ਸਾਡੀ ਕੌਮ ਸੁਚੇਤ ਹੋ ਗਈ ਹੈ, ਕਹਿੰਦੇ ਇਹਨਾਂ ਦੀਆਂ ਵਾਰੀਆਂ ਵੂਰੀਆਂ ਖਤਮ ਕਰ ਦਿਓ, ਅਸੀਂ ਸਾਡੀ ਕੌਮ ਦੇ ਯੋਧਿਆਂ ਨੂੰ ਸਮਾਂ ਦੇਵਾਂਗੇ। ਠੀਕ ਹੈ, ਅਸੀਂ ਪਿਛਲੀ ਵਾਰ ਥੋੜ੍ਹਾ ਜਿਹਾ ਪਛਤਾਏ ਹਾਂ ਕਿ ਉਹਨਾਂ ਝੂਠੇ ਵਾਰ। ਹੁਣ ਗੁਰੂ ਪਿਆਰਿਓ ਦਰਅਸਲ ਤੁਹਾਨੂੰ ਪਤਾ ਹੈ ਕਿ ਉਸ ਵੇਲੇ ਦੋਵਾਂ ਪਾਰਟੀਆਂ ਤੋਂ ਦੁਖੀ ਹੋ ਕੇ ਤੀਜੀ ਪਾਰਟੀ ਲੋਕਾਂ ਲਿਆਂਦੀ ਸੀ। ਪਤਾ ਤਾਂ ਸੀ ਵੀ ਇਹਨਾਂ ਨੇ ਵੀ ਕੀ ਕਰਤੂਤਾਂ ਕਰਨੀਆਂ, ਪਤਾ ਸੀ ਇਹਨਾਂ ਦਾ ਵੀ। ਦਰਅਸਲ ਦੋਵਾਂ ਪਾਰਟੀਆਂ ਤੋਂ ਪੰਜਾਬ ਦੇ ਲੋਕਾਂ ਨੇ ਦੁਖੀ ਹੋ ਕੇ ਤੀਜੀ ਪਾਰਟੀ ਲਿਆਂਦੀ ਸੀ, ਤੇ ਤੀਜੀ ਉਦੋਂ ਵੀ ਚੰਦ ਚੜਾ ਗਈ। ਹੁਣ ਗੁਰੂ ਪਿਆਰਿਓ ਸਮਾਂ ਮਿਲਿਆ ਸਾਡੀ ਕੌਮ ਨੂੰ ਕਿ ਆਪਣੀ ਕੌਮ ਦੇ ਯੋਧਿਆਂ ਨੂੰ ਜਿਹੜੇ ਕੁਛ ਧਰਮ ਵਾਸਤੇ ਕੁਝ ਕੌਮ ਵਾਸਤੇ ਕਰ ਗੁਜ਼ਰਨ ਉਹਨਾਂ ਨੂੰ ਅੱਗੇ ਲੈ ਕੇ ਆਈਏ, ਜਵਾਨਾਂ ਨੂੰ। ਹੁਣ ਬੁੱਢਿਆਂ ਦੀਆਂ ਆਪਾਂ ਰਾਜਨੀਤੀਆਂ ਦੇਖ ਲਈਆਂ, ਇਹਨਾਂ ਨੇ ਕੌਮ ਨੂੰ ਉਂਗਲਾਂ ਦੇ ਉੱਤੇ ਨਚਾਇਆ, ਉਂਗਲਾਂ ਦੇ ਉੱਤੇ। ਸਹਿਸਾ ਸੰਗਤ ਜੀ, ਹੁਣ ਜੇ ਆਪਾਂ ਅੱਜ ਦੇ ਬੁੱਢਿਆਂ ਦੀ ਗੱਲ ਕਰੀਏ, ਗੁਰਧਾਮਾਂ ਦੇ ਉੱਤੇ ਕਾਬਜ ਹੋਏ। ਸਤਸੰਗ ਜੀ, ਮੈਨੂੰ ਥੋੜ੍ਹਾ ਜਿਹਾ ਪਿਛੋਕੜ ਯਾਦ ਆ ਜਾਂਦਾ ਹੈ। ਇੱਕ ਸਿੰਧੀ ਜੱਜ ਸੀ ਤੇ ਨਨਕਾਣਾ ਸਾਹਿਬ ਆਪਣੇ ਪਰਿਵਾਰ ਦੇ ਨਾਲ ਉਹ ਮੱਥਾ ਟੇਕਣ ਜਾਂਦਾ ਨਨਕਾਣਾ ਸਾਹਿਬ, ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਸਥਾਨ ਬਾਲ ਲੀਲਾ। ਉਸ ਗੁਰਦੁਆਰਾ ਸਾਹਿਬ ਦਾ ਨਾਂ ਬਾਲ ਲੀਲਾ, ਪ੍ਰਕਾਸ਼ ਅਸਥਾਨ ਧੰਨ ਗੁਰੂ ਨਾਨਕ ਮਹਾਰਾਜ ਦਾ। ਔਰ ਉਸ ਜਗ੍ਹਾ ਦੇ ਉੱਤੇ ਸਿੰਧੀ ਪਰਿਵਾਰ ਮਨ ਦੇ ਵਿੱਚ ਸ਼ਰਧਾ ਚਾਅ ਹੈ ਵੀ ਮੈਂ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਦਰਸ਼ਨ ਕਰਨ ਵਾਸਤੇ ਚੱਲਿਆ, ਤੇ ਉਹਦੇ ਨਾਲ ਉਹਦਾ ਪਰਿਵਾਰ, ਇੱਕ 13 ਸਾਲ ਦੀ ਧੀ ਹੈ ਉਹਦੇ ਨਾਲ। ਔਰ ਗੁਰੂ ਪਿਆਰਿਓ ਉਸ ਵੇਲੇ ਭਗਤ ਜਿਹੜਾ ਪਾਪੀ ਨਰੈਣੂ ਮਹੰਤ ਸੀ ਨਾ, ਉਹਦੇ ਗੁੰਡਿਆਂ ਨੇ ਧੱਕੇ ਦੇ ਨਾਲ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਧੱਕੇ ਨਾ ਖੋ ਕੇ ਉਹਦੇ ਕਰਮ ਕੀਤੇ ਆ। ਉਹ ਰੋਇਆ ਪਿੱਟਿਆ ਖਾਲਸੇ ਦੇ ਕੋਲ ਆ ਕੇ, ਖਾਲਸਾ ਜੀ ਇਹ ਗੁਰਦੁਆਰੇ ਲੋਕਾਂ ਦੀਆਂ ਇੱਜ਼ਤਾਂ, ਲੋਕਾਂ ਦੀਆਂ ਧੀਆਂ ਦੀ ਇੱਜ਼ਤਾਂ ਦੀ ਰਾਖੀ ਕਰਿਆ ਕਰਦੇ ਸੀ ਤੇ ਇੱਥੇ ਆਪ ਦੀ ਇੱਜ਼ਤਾਂ ਨੂੰ ਖਤਰਾ ਪੈ ਗਿਆ। ਹੁਣ ਗੁਰੂ ਪਿਆਰਿਓ ਉਹੀ ਨਰੈਣੂ ਮਹੰਤ ਨੂੰ ਫਿਰ ਗੁਰਦੁਆਰਿਆਂ ਦੇ ਵਿੱਚੋਂ ਕਿੱਦਾਂ ਕੱਢਿਆ, ਸਾਡੇ ਯੋਧਿਆਂ ਦੇ ਸੈਂਕੜੇ ਸਿਰ ਲੱਗੇ ਸਨ, ਸੈਂਕੜੇ 200 ਤੋਂ ਉੱਤੇ ਵੱਧ ਸ਼ਹੀਦੀਆਂ, ਸਰਦਾਰ ਕਰਤਾਰ ਸਿੰਘ ਝੱਬਰ ਵਰਗੇ
ਉਹਨਾਂ ਯੋਧਿਆਂ ਨੇ ਦਿੱਤੀਆਂ। ਧਾਰੋਵਾਲ ਵਰਗੇ ਲਛਮਣ ਸਿੰਘ ਧਾਰੋਵਾਲ ਵਰਗੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ। ਤੇ ਗੁਰੂ ਕੇ ਸਿੱਖੋ ਗੁਰੂ ਕੀ ਸਿਆਣੀਏ ਕੌਮੇ, ਗੁਰਦੁਆਰੇ ਅੱਜ ਫੇਰ ਗੁਲਾਮ ਹੋ ਚੁੱਕੇ ਤੇ ਨਰੈਣੂਆਂ ਦੇ ਵੀ ਪਿਓਆਂ ਦਾ ਉੱਤੇ ਕਬਜ਼ਾ ਹੋ ਗਿਆ। ਨਰੈਣੂ ਦੇ ਵੀ ਪਿਓ ਬੈਠੇ ਨੇ ਸਤਸੰਗ ਜੀ। ਨਰੈਣੂ ਮਹੰਤ ਦੇ ਗੁੰਡੇ ਕੰਮ ਕਰਦੇ ਸੀ, ਨਰੈਣੂ ਮਹੰਤ ਕੰਮ ਕਰਦਾ ਸੀ, ਇਹ ਗਲਤ। ਤੇ ਗੁਰੂ ਪਿਆਰਿਓ ਅੱਜ ਕਿਤੇ ਸਤਸੰਗਤ ਜੀ ਕੋਈ ਮੰਨਦੇ ਆ ਵੀ ਉਮਰ ਦਾ ਵੀ ਤੈਗਾਜ਼ਾ ਹੁੰਦਾ, ਕੋਈ ਉਮਰ ਇੱਦਾਂ ਦੀ ਹੁੰਦੀ ਬੰਦਾ ਗਲਤੀ ਕਰ ਦਿੰਦਾ, ਕੌਮ ਉਹਦੇ ਚਾਰ ਛਿੱਤਰ ਝਾੜ ਕੇ ਛੱਡ ਦਿੰਦੀ ਵੀ ਚਲੋ ਛੱਡੋ ਇਹਦੀ ਉਮਰ ਇੱਦਾਂ ਦੀ ਸੀ, ਗਲਤੀ ਕਰ ਲਈ ਹੈ। ਦੇ ਜੇ ਚਿੱਟੀਆਂ ਦਾੜੀਆਂ ਧੌਲਿਆਂ ਵਾਲੇ ਇੱਦਾਂ ਦੀਆਂ ਗਲਤੀਆਂ ਕਰਨ, ਇੱਕ ਸੁੱਚੇ ਲੰਗਾਏ ਨੇ ਪਾਪੀ ਨੇ ਕੋਈ ਕਰਮ ਕੀਤਾ ਤੇ ਇੱਕ ਚਵਲ ਆ ਗਿਆ, ਸਤਸੰਗ ਜੀ ਇਹਨਾਂ ਨੇ ਸਾਡੀ ਕੌਮ ਦਾ ਨੁਕਸਾਨ ਕਰਕੇ ਰੱਖ ਦਿੱਤਾ, ਕੌਮ ਨੂੰ ਹੇਠੀ ਝੱਲਣੀ ਪੈ ਰਹੀ ਆ। ਲੋਕ ਉਂਗਲਾਂ ਕਰਦੇ ਹੋ ਸੱਜਣੋ, ਤੁਸੀਂ ਤੇ ਕਹਿੰਦੇ ਸੀ ਅਸੀਂ ਲੋਕਾਂ ਦੀਆਂ ਇੱਜ਼ਤਾਂ ਦੇ ਰਾਖੇ ਹੁੰਦੇ ਸੀ, ਤੁਸੀਂ ਤੇ ਲੋਕਾਂ ਦੀਆਂ ਇੱਜ਼ਤਾਂ ਬਣਾਉਣ ਬਚਾਉਂਦੇ ਹੁੰਦੇ ਸੀ। ਤੇ ਗੁਰੂ ਪਿਆਰਿਓ ਕੀ ਜਵਾਬ ਦਊ ਬੰਦਾ ਇੱਥੇ? ਅਸੀਂ ਤੇ ਹੈਕ ਦੇ ਉੱਤੇ ਹੱਥ ਮਾਰ ਕੇ ਆਖਿਆ ਕਰਦੇ ਸੀ, ਅਸੀਂ ਦੂਜਿਆਂ ਦੀਆਂ ਇੱਜ਼ਤਾਂ ਮੋੜ ਮੋੜ ਕੇ ਲਿਆਉਂਦੇ ਸੀ। ਤੇ ਕਹਾਵਤ ਬਣੀ ਹੋਈ ਸੀ, ਮੋੜੀ ਬਾਬਾ ਡਾਂਗ ਵਾਲਿਆ ਰੰਨ ਗਈ ਬਸਰੇ ਨੂੰ ਗਈ। ਤੇ ਗੁਰੂ ਪਿਆਰਿਓ ਉਦੋਂ ਦੀਆਂ ਮਤਾਵਾਂ ਭੈਣਾਂ ਸਾਡੇ ਬਾਬਿਆਂ ਵੱਲ ਦੇਖ ਕੇ ਗਾਇਆ ਕਰਦੀਆਂ ਸਨ ਕਿ ਬਸਰੇ ਨੂੰ ਜਾਂਦੀ ਧੀ ਨੂੰ ਬਾਬਾ ਮੋੜੀ ਕੱਛ ਵਾਲਿਆ ਡਾਂਗ ਵਾਲਿਆ ਮੋੜ ਕੇ ਲੈ ਕੇ ਆਈ, ਤੇ ਅੱਜ ਡਾਂਗ ਵਾਲੇ ਤੋਂ ਹੀ ਖਤਰਾ ਬਣ ਗਿਆ। ਗੁਰੂ ਪਿਆਰਿਓ ਸੋਚਣਾ ਪੈਣਾ, ਲੰਬਾ ਸੋਚਣਾ ਪੈਣਾ ਕਿ ਇਹਨਾਂ ਜਲਾਦਾਂ ਇਹਨਾਂ ਪਾਪੀਆਂ ਨੂੰ ਗੁਰਦੁਆਰਿਆਂ ਦੇ ਵਿੱਚੋਂ ਕੱਦਾਂ ਕੱਢਿਆ ਜਾਣਾ। ਹੁਣ ਇੱਕ ਮੱਸੇ ਰੰਗੜ ਰੋਂਦੇ ਆ, ਗੱਲ ਤੇ ਮੱਸੇ ਰੰਗੜ ਦੀ ਹੋ ਰਹੀ ਹੈ ਨਾ, ਵੀ ਉਹ ਪਾਪੀ ਮੱਸੇ ਰੰਗੜ ਨੇ ਦਰਬਾਰ ਸਾਹਿਬ ਦੇ ਵਿੱਚ ਪਣ ਗਡਾਇਆ, ਉੱਥੇ ਸ਼ਰਾਬ ਪੀਂਦਾ ਸੀ। ਤੇ ਗੁਰੂ ਪਿਆਰਿਓ ਅੱਜ ਸਰਾਵਾਂ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਮਿਲਦੀਆਂ ਹੈ। ਤੇ ਮੱਸਾ ਰੰਗੜ ਕਹਿੰਦਾ ਨਹੀਂ ਹੋਊਗਾ ਮੇਰੇ ਇੱਕ ਵਾਰ ਸਾਹਮਣੇ ਆਵੋ, ਜਾਂ ਕਿਤੇ ਦਾਤਾ ਮੈਨੂੰ ਚਾਰ ਸਵਾਸ ਦੇ, ਚਾਰ ਕਿਤੇ ਸਾਹ ਦੇ, ਮੈਂ ਇਸ ਕੌਮ ਨਾਲ ਗੱਲ ਕਰਾਂ। ਤੁਸੀਂ ਮੇਰਾ ਤੇ ਸਿਰ ਵੱਢ ਦਿੱਤਾ, ਇਹਨਾਂ ਦੇ ਕਦੋਂ ਵੱਢੋਗੇ? ਗੁਰੂ ਮਹਾਰਾਜ ਭਲਾ ਕਰੇ, ਸਾਡੀ ਕੌਮ ਸੁਚੇਤ ਹੈ, ਇੱਦਾਂ ਦੀ ਗੱਲ ਨਹੀਂ, ਸੁਚੇਤ ਹੈ। ਪਰ ਇਹੋ ਜਿਹਾ ਪਾਪੀਆਂ ਦਾ ਅੰਤ ਕਰਨ ਵਾਸਤੇ ਟਾਈਮ ਲੱਗਦਾ ਤੇ ਵਕਤ ਉਹ ਆ ਚੁੱਕਾ ਹੈ। ਇਹਨਾਂ ਪਾਪੀਆਂ ਦਾ ਅੰਤ ਕਰਨ ਵਾਸਤੇ ਸਾਡੀ ਕੌਮ ਬਿਲਕੁਲ ਪੱਬਾਂ ਭਾਰ ਹੋ ਚੁੱਕੀ ਹੈ। ਤੇ ਤੁਸੀਂ ਜਿੱਥੋਂ ਤੱਕ ਹੁੰਦਾ ਸਾਥ ਦਿਓ, ਇਹ ਜਿਹੜੇ ਨਰੈਣੂ ਮਹੰਤ ਗੁਰਦੁਆਰਿਆਂ ਦੇ ਉੱਤੇ ਕਾਬਜ ਹੋਏ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਤੋਂ ਪਾਸੇ ਕਰਕੇ ਤੇ ਤੁਹਾਡੀ ਸਿੱਖ ਕੌਮ ਦੇ ਹੱਥਾਂ ਦੇ ਵਿੱਚ ਇਹ ਵਾਗਡੋਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸਾਡੀ ਕੌਮ ਦੇ ਹੱਥ ਦੇ ਵਿੱਚ ਆ ਜਾਵੇ। ਹੁਣ RSS ਤੇ ਇੱਦਾਂ ਦੀਆਂ ਪਾਰਟੀਆਂ ਦੇ ਹੱਥਾਂ ਦੇ ਵਿੱਚ ਹੈ, ਨੱਚਦੇ ਆ ਜਿੱਦਾਂ ਉਹ ਨਚਾਉਂਦੇ ਆ ਉਦਾਂ ਨੱਚੀ ਜਾਂਦੇ ਆ, ਔਰ ਪਿੱਠਾਂ ਦੇ ਉੱਤੇ ਇਹਨਾਂ ਦੇ ਸਰਕਾਰਾਂ ਖੜੀਆਂ। ਤੇ ਸਤਸੰਗ ਜੀ ਕੱਲ ਦੇ ਮਜ਼ਮੂਨ ਦੇ ਵਿੱਚ ਮੈਂ ਤੁਹਾਡੇ ਨਾਲ ਇੱਦਾਂ ਦਾ ਹੀ ਇਤਿਹਾਸ ਸਾਂਝਾ ਕੀਤਾ ਸੀ। ਮੱਸਾ ਰੰਗੜ ਬੇਅਦ ਵੀ ਕਰਦਾ ਹੈ, ਗੁਰੂ ਧੰਨ ਗੁਰੂ ਅਰਜਨ ਦੇਵ ਧੰਨ ਗੁਰੂ ਰਾਮਦਾਸ ਮਹਾਰਾਜ ਜਿਸ ਪਾਵਨ ਅਸਥਾਨ ਦੇ ਉੱਤੇ ਸਜਿਆ ਕਰਦੇ ਸਨ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੁਸ਼ੋਭਿਤ ਹੋਇਆ ਕਰਦੇ ਸਨ, ਪਾਪੀ ਨੇ ਉੱਥੇ ਪਣ ਗਡਾ ਲਿਆ, ਲਾਗੇ ਹੁੱਕਾ ਰੱਖ ਲਿਆ, ਸ਼ਰਾਬ ਦੀ ਬੋਤਲ ਰੱਖ ਲਈ ਹੈ, ਨੱਚਣ ਵਾਲੀਆਂ ਗਾਉਣ ਵਾਲੀਆਂ ਅਪੱਛਰਾਂ ਸਾਹਮਣੇ ਨੱਚਣ ਵਾਸਤੇ ਲਾਤੀਆਂ, ਗੰਦੀਆਂ ਬੋਲੀਆਂ, ਜਿੱਥੇ ਕੀਰਤਨ ਹੁੰਦਾ ਸੀ ਉੱਥੇ ਗੰਦੀਆਂ ਬੋਲੀਆਂ ਪੈ ਰਹੀਆਂ। ਔਰ ਇਸ ਗੱਲ ਦੀ ਖਬਰ ਸਰਦਾਰ ਬਲਾਕਾ ਸਿੰਘ ਜਾ ਕੇ ਦਿੰਦਾ ਬੀਕਾਨੇਰ ਦੇ ਵਿੱਚ। ਕੌਮ ਦੇ ਬਜ਼ੁਰਗ ਬੜੇ ਸੁਚੇਤ ਹੋਇਆ ਕਰਦੇ ਸਨ, ਸਰਦਾਰ ਬੁੱਢਾ ਸਿੰਘ ਜਥੇਦਾਰ ਸੀ। ਜਦੋਂ ਗੱਲਬਾਤ ਸਾਰੀ ਹੋ ਜਾਂਦੀ ਹੈ ਤੇ ਗੁਰੂ ਪਿਆਰਿਓ ਸਰਦਾਰ ਬੁੱਢਾ ਸਿੰਘ ਫਿਰ ਸ਼ਾਮ ਦੇ ਦੀਵਾਨ ਦੇ ਵਿੱਚ ਇੱਕ ਲਲਕਾਰ ਮਾਰਦਾ, ਅੱਖਾਂ ਵਿੱਚ ਖੂਨ ਹੈ ਤੇ ਸਾਹਮਣੇ ਬੈਠੇ ਯੋਧੇ ਵੀ ਗੁਰੂ ਪਿਆਰਿਓ ਉਹਨਾਂ ਦੇ ਦਿਲ ਭਟਕ ਰਹੇ ਸਨ, ਉਹਨਾਂ ਦੇ ਡੋਲੇ ਫਰਕਦੇ ਸਨ ਕਿ ਸਰਦਾਰ ਸਾਡਾ ਜਥੇਦਾਰ ਸਾਨੂੰ ਹੁਕਮ ਦੇਵੇ ਤੇ ਮੱਸੇ ਪਾਪੀ ਨੂੰ ਸੋਧਾ ਲਾ ਆਈਏ। ਪਰ ਜਥੇਦਾਰ ਸੁਚੇਤ ਸੀ ਵੀ ਜੇ ਇੱਥੋਂ ਸੈਂਕੜੇ ਭਾਵੇਂ ਚਲੇ ਜਾਈਏ ਮੁਕਾਬਲਾ ਹੋਵੇਗਾ, ਸਾਡੀ ਕੌਮ ਦਾ ਨੁਕਸਾਨ ਹੋ ਸਕਦਾ ਹੈ। ਪਰ ਬਾਬਾ ਉਹ ਸਰਦਾਰ ਬੁੱਢਾ ਸਿੰਘ ਗੁਰੂ ਪਿਆਰਿਓ ਭਰੇ ਦਰਬਾਰ ਦੇ ਵਿੱਚ ਇੱਕ ਤਕਰੀਰ ਕਰਦਾ ਹੈ, ਕਹਿੰਦਾ ਕੋਈ ਇੱਕ ਯੋਧਾ ਉੱਠੇ ਉਸ ਪਾਪੀ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਆਵੇ। ਕਿਵੇਂ ਕਹਿੰਦਾ?

ਕੌਮ ਦਾ ਜਥੇਦਾਰ ਸਰਦਾਰ ਬੁੱਢਾ ਸਿੰਘ ਖੜਾ ਹੋ ਕੇ ਕਹਿੰਦਾ ਹੈ, ਕਹਿੰਦਾ ਕੋਈ ਯੋਧਾ ਉੱਠੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਆਵੇ। ਗੱਲ ਤੇ ਅਣਹੋਣੀ ਜਿਹੀ ਸੀ ਨਾ, ਬਈ ਉੱਥੇ ਮੁਗਲਾਂ ਦਾ ਪੂਰੀ ਤਰ੍ਹਾਂ ਕਬਜ਼ਾ, ਸ਼ਹਿਰ ਦੇ ਉੱਤੇ ਹਰਿਮੰਦਰ ਸਾਹਿਬ ਦੇ ਚਾਰ ਛਫੇਰੇ ਘੇਰਾ ਪਾਇਆ ਤੇ ਕੱਲੇ ਕਹਿਰੇ ਦਾ ਜਾਣਾ, ਐਵੇਂ ਬਾਬਾ ਤੂੰ ਮਜ਼ਾਕ ਤਾਂ ਨਹੀਂ ਕਰਦਾ? ਗੁਰੂ ਪਿਆਰਿਓ, ਨਹੀਂ, ਇਹ ਰਾਜਨੀਤੀ ਸੀ ਸਾਡੀ। ਜਦੋਂ ਆਪਾਂ ਪਿਛੋਕੜ ਤੱਕਦੇ ਹਾਂ ਨਾ, ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਟਾਈਮ ਵੀ ਏਦਾਂ ਦੀ ਇੱਕ ਘਟਨਾ ਹੁੰਦੀ ਹੈ। ਸਾਡੇ ਛੇਵੇਂ ਪਾਤਸ਼ਾਹ ਗੁਰੂ ਪਿਆਰਿਓ ਕਹਿ ਦਈਏ ਵੀ ਰਾਜਨੀਤੀ ਦੇ ਸਰਤਾਜ ਸਨ, ਉਹਨਾਂ ਵਰਗਾ ਰਾਜਨੀਤਿਕ ਕੌਣ ਹੋ ਸਕਦਾ? ਜਦੋਂ ਸਿੱਖਾਂ ਨੇ ਆ ਕੇ ਦੱਸ ਦਿੱਤਾ ਨਾ, ਮਹਾਰਾਜ ਰਸਤੇ ਵਿੱਚ ਘੋੜੇ ਖੋਲੇ ਆ, ਰਸਤੇ ਦੇ ਵਿੱਚ ਹਕੂਮਤ ਨੇ ਲਾਹੌਰ ਦੇ ਵਿੱਚੋਂ ਘੋੜੇ ਖੋਲੇ, ਬੜੇ ਕੀਮਤੀ ਤੁਹਾਡੇ ਵਾਸਤੇ ਘੋੜੇ ਲੈ ਕੇ ਆਏ ਆ। ਰਾਜਨੀਤੀ ਦੀ ਗੱਲ ਕਰਨ ਲੱਗਾ ਜੀ, ਮੈਂ ਆਪਣੇ ਟੌਪਿਕ ਨੂੰ ਨਹੀਂ ਬਦਲਿਆ, ਟੌਪਿਕ ਉਹੀ ਹੈ। ਔਰ ਆ ਕੇ ਤਰਲਾ ਕੀਤਾ, ਮਹਾਰਾਜ ਅਸੀਂ ਉਹ ਘੋੜੇ ਤੁਹਾਡੇ ਚਰਨਾਂ ਵਿੱਚ ਦੇਖਣਾ ਚਾਹੁੰਦੇ ਹਾਂ, ਤੇ ਜਿਹੜੇ ਤੁਹਾਡੇ ਵਰਗੇ ਯੋਧੇ ਬੈਠੇ ਸੀ ਨਾ, ਇੱਕਦਮ ਆਪੇ ਤੋਂ ਬਾਹਰ ਹੋ ਜਾਂਦੇ ਹੈ। ਹਕੂਮਤ ਵਿੱਚ ਇੰਨੀ ਜ਼ੁਰਤ ਕਿ ਸਾਡੇ ਗੁਰਦੇਵ ਪਾਤਸ਼ਾਹ ਦੇ ਘੋੜੇ ਉਹਨਾਂ ਨੇ ਕੋਏ, ਮਹਾਰਾਜ ਹੁਕਮ ਦੇਣ ਤਲਾ ਮਲਾ ਪੱਟ ਕੇ ਰੱਖ ਦੇਵਾਂਗੇ, ਲਾਹੌਰ ਨੂੰ ਉਜਾੜ ਕੇ ਰੱਖ ਦੇਵਾਂਗੇ। ਪਰ ਸੱਚੇ ਸਤਿਗੁਰ ਰਾਜਨੀਤਿਕ ਉਹਨਾਂ ਦੀ ਕਮਾਲ ਦੀ ਗੱਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂ। ਸੱਚੇ ਸਤਿਗੁਰਾਂ ਨੂੰ ਪਤਾ ਸੀ ਲਾਹੌਰ ਜਾਵਾਂਗੇ, ਦੋਵਾਂ ਘੋੜਿਆਂ ਬਦਲੇ ਮੈਂ ਇਹਨਾਂ ਗਰੀਬਾਂ ਦਾ ਖੂਨ ਨਹੀਂ ਡੋਲਣਾ ਚਾਹੁੰਦਾ, ਘੋੜੇ ਵੀ ਆ ਜਾਣ, ਇਹ ਮੇਰੇ ਸਿੰਘ ਵੀ, ਇਹ ਮੇਰੇ ਸ਼ੇਰ ਵੀ ਮੇਰੇ ਸਾਹਮਣੇ ਰਹਿਣ। ਰਾਜਨੀਤੀ ਕੀ ਵਰਤਦੇ ਆ? ਬਾਬਾ ਬਿਧੀ ਚੰਦ ਨੂੰ ਇੱਕ, ਹੁਣ ਉਹ ਵੀ ਗੁਰੂ ਸਾਹਿਬ ਵੀ ਏਦਾਂ ਹੀ ਕਹਿੰਦੇ ਆ ਕਿ ਕਹਿੰਦੇ ਕੋਈ ਇੱਕ ਸਿੱਖ ਉੱਠੇ ਸਾਡੇ ਘੋੜੇ ਲੈ ਕੇ ਆਵੇ, ਤੇ ਬਾਬਾ ਬਿਧੀ ਚੰਦ ਛਾਲ ਮਾਰ ਕੇ ਉੱਡ ਗੜਿਆ, ਕਹਿੰਦਾ ਮੈਂ ਜਾਊਂਗਾ ਦਾਤਾ, ਤੁਸੀਂ ਮੈਨੂੰ ਭੇਜੋ, ਮੈਂ ਲੈ ਕੇ ਆਊਂਗਾ। ਹੁਣ ਗੁਰੂ ਪਿਆਰਿਓ, ਬਾਬਾ ਬਿਧੀ ਚੰਦ ਇਕੱਲੇ ਗਏ, ਕਿਸੇ ਸਿੱਖ ਦਾ ਖੂਨ ਖਰਾਬਾ ਵੀ ਨਹੀਂ ਹੋਇਆ, ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨੂੰ, ਘੋੜੇ ਵੀ ਆ ਗਏ। ਜੇ ਲੜਨ ਵਾਸਤੇ ਜਾਂਦੇ ਤੇ ਹੋ ਸਕਦਾ ਸਾਡੇ ਹਜ਼ਾਰਾਂ ਯੋਧੇ ਸ਼ਹੀਦ ਹੋ ਜਾਂਦੇ, ਤੇ ਹੋ ਸਕਦਾ ਘੋੜੇ ਤੱਕ ਤਾਂ ਸਾਨੂੰ ਮਿਲਦੇ। ਇਹ ਇੱਕ ਰਾਜਨੀਤੀ ਸੀ, ਇੱਕੋ ਹੀ ਜਾਂਦਾ ਸਿੱਖ, ਤੇ ਦੋ ਵਾਰ ਜਾ ਕੇ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ, ਔਰ ਵਾਰੀ ਵਾਰੀ ਘੋੜੇ ਲੈ ਕੇ ਆਉਂਦਾ। ਹੁਣ ਇੱਥੇ ਸਰਦਾਰ ਬੁੱਢਾ ਸਿੰਘ ਵੀ ਇਹੀ ਸੋਚ ਉਹਨਾਂ ਦੀ, ਬਈ ਹਕੂਮਤ ਦਾ ਪਹਿਰਾ ਲੱਗਾ, ਹਜ਼ਾਰਾਂ ਪੁਲਿਸ ਵਾਲੇ ਸਿਪਾਹੀ ਉਹਦੇ ਆਲੇ ਦੁਆਲੇ ਨੇ, ਔਰ ਜਦੋਂ ਸਾਡਾ ਪਤਾ ਲੱਗ ਗਿਆ, ਇੱਥੋਂ ਫੌਜਾਂ ਸਿੰਘਾਂ ਦੀਆਂ ਜਕਾਰੇ ਛੱਡ ਦੀਆਂ ਗਈਆਂ, ਤੇ ਫੌਜਾਂ ਮੁਗਲੀਆ ਹਕੂਮਤ ਦੀਆਂ ਉਹਨਾਂ ਦੇ ਨਾਲ ਤੇ ਲੜਾਈ ਜਿਹੜੀ ਆ ਉਹ ਸਾਡੀ ਸ਼ਹਿਰੋਂ ਬਾਹਰ ਹੋ ਸਕਦੀ ਆ, ਬਹੁਤ ਮੀਲ ਪਹਿਲਾਂ ਹੀ ਹੋ ਸਕਦੀ ਆ, ਉੱਥੇ ਸਾਡਾ ਨੁਕਸਾਨ ਹੋ ਸਕਦਾ ਹੈ, ਔਰ ਦਰਬਾਰ ਸਾਹਿਬ ਦੇ ਦੁਆਲੇ ਇਹ ਦੁਸ਼ਮਣ ਹੋਰ ਘੇਰਾ ਪੱਕਾ ਕਰ ਸਕਦੇ ਆ, ਯੋਗਤੀ ਬਣਾਈ ਹੈ। ਕਹਿੰਦੇ ਕੋਈ ਇੱਕ ਜਣਾ ਉੱਠੇ ਤੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਆਵੇ, ਤੇ ਸਰਦਾਰ ਮਹਿਤਾਬ ਸਿੰਘ ਮੀਰਾਂ ਕੋਟੀਆਂ ਛੜੱਪਾ ਮਾਰ ਕੇ ਉੱਠਿਆ, ਸਾਢੇ ਛੇ ਫੁੱਟ ਉੱਚਾ ਜਵਾਨ ਹੈ। ਤੇ ਗੁਰੂ ਪਿਆਰਿਓ, ਜਦੋਂ ਉਹ ਖੜਾ ਹੋਇਆ ਨਾ, ਉਹਦੇ ਗੁਆਂਢੀ ਪਿੰਡ ਤੋਂ ਇੱਕ ਤਖਾਣਾ ਦਾ ਮੁੰਡਾ ਵੀ ਖੜਾ ਹੋ ਗਿਆ, ਮਿਸਤਰੀਆਂ ਦਾ, ਰਾਮਗੜੀਆਂ ਦਾ ਮੁੰਡਾ ਖੜਾ ਹੋ ਗਿਆ, ਕੰਬੋ ਕੀ ਮਾੜੀ ਵਾਲਾ ਸਰਦਾਰ ਸੁੱਖਾ ਸਿੰਘ ਹੈ। ਗੁਰੂ ਪਿਆਰਿਓ, ਉਸ ਬਹਾਦਰ ਦੀਆਂ ਕਿਆ ਬਾਤਾਂ ਹੈ, ਮੈਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕਾ ਹੈ। ਗੁਰੂ ਪਿਆਰਿਓ, ਜਿਹੜਾ ਛੋਟਾ ਘੱਲੂ ਘਾਰਾ ਹੋਇਆ ਸੀ ਨਾ, ਉਹਦੇ ਉੱਤੇ ਪੱਟ ਟੁੱਟ ਜਾਂਦਾ, ਪੱਟ ਦੀ ਹੱਡੀ ਟੁੱਟ ਜਾਂਦੀ ਸੁੱਖਾ ਸਿੰਘ ਦੀ, ਪਰ ਆਪਣੇ ਸਾਫੇ ਦੇ ਨਾਲ ਪਰਨੇ ਨਾਲ, ਜਿਹਨੂੰ ਕਮਰ ਕੱਸਾ ਨਿਹੰਗ ਸਿੰਘ ਕਹਿੰਦੇ ਆ, ਉਹਦੇ ਨਾਲ ਆਪਣੇ ਪੱਟ ਨੂੰ ਟੁੱਟੀ ਹੋਈ ਹੱਡੀ ਤੋਂ ਉਹ ਦੁਸ਼ਮਣਾਂ ਨਾਲ ਲੜਦਾ ਰਿਹਾ, ਦੁਸ਼ਮਣਾਂ ਨੂੰ ਹਾਰ ਦੇ ਕੇ, ਤੇ ਗੁਰੂ ਕਾ ਸਿੰਘ ਜਿਹੜਾ ਉਹ ਨਿਕਲ ਜਾਂਦਾ, ਆਖਰੀ ਸਵਾਸਾਂ ਤੱਕ ਕੌਮ ਦੀ ਖਾਤਰ ਉਹ ਲੜਦਾ ਰਿਹਾ, ਸ਼ਹੀਦ ਹੋ ਗਿਆ। ਵਾਰੇ ਵਾਰੇ ਜਾਈਏ ਇਹੋ ਜਿਹੇ ਸ਼ਹੀਦਾਂ ਤੋਂ। ਹੁਣ ਗੁਰੂ ਪਿਆਰਿਓ, ਗੱਲ ਆਪਾਂ ਭਲਾ ਕਿਹੜੀ ਕਰ ਰਹੇ? ਗੁਰਧਾਮਾਂ ਦੀ ਬੇਅਦਬੀ ਦੀ ਕਰ ਰਹੇ ਜੀ, ਔਰ ਜਿਹਨਾਂ ਨੇ ਸਾਡੇ ਗੁਰਧਾਮਾਂ ਦੀ ਬੇਅਦਬੀ ਕੀਤੀ ਗੁਰੂ ਕਾ ਖਾਲਸਾ ਉਹਨਾਂ ਨੇ ਜਿੱਠਣਾ ਜਾਣਦਾ ਹੈ। ਹੁਣ ਜੇ ਆਪਾਂ ਪਿਛੋਕੜ ਤੋਂ ਦੇਖੀਏ ਨਾ, ਤੇ ਦਰਬਾਰ ਸਾਹਿਬ ਦੀ ਬੇਅਦਬੀ ਜ਼ਕਰੀਆ ਖਾਨ ਨੇ ਕੀਤੀ। ਇਹ ਜ਼ਕਰੀਆ ਖਾਨ ਦਾ ਬਾਲਿਆ ਹੋਇਆ ਮੱਸਾ ਰੰਗੜ ਸੀ, ਉਦੋਂ ਪਹਿਲਾਂ ਵੀ ਜ਼ਕਰੀਆ ਖਾਨ ਕਈ ਵਾਰ ਦਰਬਾਰ ਸਾਹਿਬ ਨੂੰ ਨੁਕਸਾਨ ਕਰਕੇ ਸਰੋਵਰ ਨੂੰ ਪੂਰਨ ਦਾ ਉਹਨੇ ਯਤਨ ਕੀਤਾ। ਤੇ ਗੁਰੂ ਪਿਆਰਿਓ, ਗੁਰੂ ਕਾ ਖਾਲਸਾ, ਹੁਣ ਜ਼ਕਰੀਆ ਖਾਨ, ਹੁਣ ਜਿਹੜਾ ਮੇਰਾ ਵਕਤ ਤੁਹਾਡੇ ਕੋਲ ਕੱਲ੍ਹ ਦਾ ਰਹਿ ਗਿਆ, ਪਰ ਰਸਤੇ ਵਿੱਚ ਹਲੇ ਤਿੰਨ ਚਾਰ ਟੌਪਿਕ ਇਤਿਹਾਸ ਹੋਰ ਨੇ, ਤੇ ਇਹ ਜ਼ਕਰੀਆ ਖਾਨ ਗੁਰੂ ਕੇ ਖਾਲਸੇ ਦੀ ਯੁਤੀ ਦੇ ਨਾਲ ਮਰਿਆ ਸੀ।
ਹੁਣ ਮੇਰੇ ਕੋਲ ਉੱਥੇ ਜਾ ਨਹੀਂ ਹੋਣਾ, ਮੈਂ ਟੂਕ ਮਾਤਰ ਮੈਂ ਆਸ ਕਰਦਾ ਜਿਹੜਾ ਮੇਰੇ ਤੋਂ ਬਾਅਦ ਢਾਡੀ ਜਥਾ ਆਵੇਗਾ ਇਸੇ ਤਰ੍ਹਾਂ ਤਰਤੀਬ ਦੇ ਨਾਲ ਉਹ ਪ੍ਰਸੰਗ ਨੂੰ ਲੈ ਕੇ ਚੱਲੇਗਾ ਤੇ ਇੱਕ ਇੱਕ ਗੱਲ ਜਿਹੜੀ ਹੈ ਰਸਤੇ ਦੀ ਤੁਹਾਡੇ ਨਾਲ ਸਾਂਝੀ ਕਰਦੇ ਆਏ ਆ ਜਿੱਦਾਂ, ਔਰ ਇਸੇ ਤਰ੍ਹਾਂ ਉਹ ਵੀ ਅੱਗੇ ਇੱਥੇ ਇਸੇ ਤਰ੍ਹਾਂ ਹੀ ਕਰਦੇ ਜਾਣਗੇ। ਸੋ ਗੁਰੂ ਪਿਆਰਿਓ, ਜ਼ਕਰੀਆ ਖਾਨ ਨੇ ਬੇਅਦਬੀ ਕਰਾਉਣ ਦਾ ਯਤਨ ਕੀਤਾ ਤੇ ਭਾਈ ਤਾਰੂ ਸਿੰਘ ਦੇ ਛਿੱਤਰਾਂ ਦੇ ਨਾਲ 18-19 ਦਿਨ ਜੁੱਤੀਆਂ ਵੱਜ ਵੱਜ ਕੇ ਇਸ ਪਾਪੀ ਦੀ ਮੌਤ ਹੁੰਦੀ ਹੈ। ਅਬਦਾਲੀ ਦਾ ਜ਼ਿਕਰ ਆਉਂਦਾ ਹੈ, ਅਬਦਾਲੀ ਨੇ ਬੇਅਦਬੀ ਕੀਤੀ। ਗੁਰੂ ਪਿਆਰਿਓ, ਬੇਅਦਬੀ ਛੱਡੋ, ਬਰੂਦ ਕੰਧਾਂ ਦੇ ਵਿੱਚ ਭਰ ਕੇ ਤੇ ਉਸ ਪਾਪੀ ਨੇ ਦਰਬਾਰ ਸਾਹਿਬ ਨੂੰ ਫੀਤਾ ਫੀਤਾ ਕਰਕੇ ਅੜਾ ਦਿੱਤਾ ਸੀ ਅਬਦਾਲੀ ਨੇ। ਪਰ ਗੁਰੂ ਕੇ ਖਾਲਸੇ ਦੀ ਪਹੁੰਚ ਤੋਂ ਇਹ ਪਾਪੀ ਦੂਰ ਸੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਹੀ ਆਪ ਹੀ ਨਜਿੱਠ ਲੈਂਦੇ ਨੇ ਉਹਦੇ ਨਾਲ। ਗੁਰੂ ਕੇ ਖਾਲਸੇ ਦੀ ਪਹੁੰਚ ਤੋਂ ਦੂਰ ਸੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਆਪ ਹੀ ਨਜਿੱਠ ਲੈਂਦੇ ਨੇ ਇਸ ਪਾਪੀ ਦੇ ਨਾਲ। ਜਦੋਂ ਬਰੂਦ ਭਰ ਕੇ ਉਡਾਇਆ ਗਿਆ ਤੇ ਇੱਕ ਵਾਪਸ ਆਉਂਦੀ ਐਟ ਇਸ ਪਾਪੀ ਦੀਆਂ ਨਾਸਾਂ ਦੇ ਉੱਤੇ ਆ ਕੇ ਵੱਜਦੀ ਹੈ ਔਰ ਉਹਦੇ ਨਾਲ ਨਸੂਰ ਹੋ ਜਾਂਦਾ। ਆਖਰ ਉਹ ਜ਼ਖਮ ਇਹਨੇ ਬੜਾ ਇਲਾਜ ਕਰਾਇਆ, ਉਹ ਨਹੀਂ ਠੀਕ ਹੋਇਆ। ਆਖਰ ਨਾਸਾਂ ਦੇ ਵਿੱਚ ਕੀੜੇ ਪੈ ਪੈ ਕੇ ਇਹ ਪਾਪੀ ਅਬਦਾਲੀ ਮਰਿਆ ਸੀ, ਐਦਾਂ ਮੌਤ ਹੋਈ ਸੀ ਇਹਦੀ। ਹੁਣ ਮੱਸੇ ਰੰਗੜ ਦੀ ਗੱਲ ਆਉਂਦੀ ਆ, ਇਹਨੂੰ ਮੈਂ ਥੋੜਾ ਜਿਹਾ ਟੂਕ ਮਾਤਰ ਛੱਟ ਲਵਾਂ, ਇਦੋਂ ਥੋੜਾ ਜਿਹਾ ਆਪਾਂ ਪਿੱਛੇ ਨੂੰ ਅੱਜ ਦੇ ਜ਼ਮਾਨੇ ਵੱਲ ਆਈਏ। ਮੱਸਾ ਰੰਗੜ ਤੇ ਇੱਕ ਮੱਸੀ 1984 ਦੇ ਵਿੱਚ ਆਈ ਹੈ ਔਰ ਉਹਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿਕਿਉਰਿਟੀ ਹੈ ਤੇ ਗੁਰੂ ਕਾ ਖਾਲਸਾ ਤੇ ਖੜ ਦੁਪਹਿਰੇ ਮੈਦਾਨ ਦੇ ਵਿੱਚ ਢੇਰੀ ਕਰ ਦਿੰਦਾ ਹੈ। ਇਹ ਅਣਖਾਂ ਵਾਲੀਆਂ ਕੌਮਾਂ ਜਿਹੜੀਆਂ ਨਾ, ਉਹ ਕਦੀ ਆਪਣੇ ਗੁਰਧਾਮਾਂ ਦੀ ਬੇਅਦਬੀ ਨਹੀਂ ਸਹਾਰਦੀਆਂ। ਹੁਣ ਗੁਰੂ ਪਿਆਰਿਓ, ਮੈਨੂੰ ਇਹਨਾਂ ਗੱਲਾਂ ਤੋਂ ਜ਼ਿਕਰ ਇੱਦਾਂ ਕੁਛ ਨਾ ਕੁਛ ਵਿੱਚੋਂ ਕਈ ਗੱਲਾਂ ਇੱਦਾਂ ਦੀਆਂ ਨਿਕਲ ਕੇ ਆ ਜਾਂਦੀਆਂ ਜਿਹੜੀਆਂ ਚਿੱਤ ਕਰੇ ਆਉਂਦਾ ਤੁਹਾਡੇ ਨਾਲ ਸਾਂਝੀਆਂ ਕਰ ਲਈਏ। ਮੇਰੇ ਕੋਲ 1-2 ਮਿੰਟ ਜੇ ਵੱਧ ਘੱਟ ਵੀ ਹੋ ਗਏ ਤਾਂ ਮੈਂ ਆਉਣ ਵਾਲੇ ਜਥੇ ਤੋਂ ਮਾਫ਼ੀ ਮੰਗ ਲਵਾਂਗਾ ਕਿਉਂਕਿ ਅੱਜ ਇਸ ਇਤਿਹਾਸ ਨੂੰ ਮੈਂ ਸਿਰੇ ਦੇ ਉੱਤੇ ਲਿਜਾਣ ਦਾ ਯਤਨ ਕਰਾਂਗਾ। 1984 ਦੇ ਵਿੱਚ ਇੱਕ ਪੰਡਤਾਣੀ ਵੱਲੋਂ, ਹੁਣ ਗੁਰੂ ਪਿਆਰਿਓ ਥੋੜ੍ਹਾ ਜਿਹਾ ਮੈਂ ਪਿਛੋਕੜ ਜਾਵਾਂ, 1700-1762 ਦੀ ਗੱਲ ਹੈ। ਅਕਾਲ ਤਖ਼ਤ, ਸਾਡੇ ਬਜ਼ੁਰਗ ਨੂੰ ਅਕਾਲ ਬੁੰਗਾ ਵੀ ਆਖਿਆ ਕਰਦੇ ਸੀ, ਅਕਾਲ ਤਖ਼ਤ ਸਾਹਿਬ ਨੂੰ। ਅਕਾਲ ਬੁੰਗੇ ਦੇ ਵਿੱਚ ਇੱਕ ਕਸੂਰ ਤੋਂ ਪੰਡਿਤ ਧਾਹਾਂ ਮਾਰਦਾ, ਵਾਲ ਪੁੱਟਦਾ, ਕੰਧਾਂ ਵਿੱਚ ਸਿਰ ਮਾਰਦਾ ਅਕਾਲ ਤਖ਼ਤ ਪਹੁੰਚਿਆ। ਉੱਥੇ ਗੁਰੂ ਕਾ ਖਾਲਸਾ ਉਤਰਿਆ ਸੀ ਤੇ ਗੁਰੂ ਕੇ ਖਾਲਸੇ ਦੇ ਸਾਹਮਣੇ ਆ ਕੇ ਇੱਕ ਬੇਨਤੀ ਕਰਦਾ। ਹੁਣ ਇਹਦਾ ਹਾਲਤ ਦੇਖ ਕੇ ਸਿੰਘ ਪੁੱਛਦੇ ਆ, ਸਰਦਾਰ ਹਰੀ ਸਿੰਘ ਭੰਗੀ ਉਸ ਵੇਲੇ ਇਹਨਾਂ ਦਾ ਲੀਡਰ ਸੀ ਖਾਲਸੇ ਦਾ, 5 ਮਿਸਲਾਂ ਉੱਤੇ ਉਤਰੀਆਂ ਹੋਈਆਂ ਸਨ। ਪਰ ਸੋ ਸਭ ਤੋਂ ਵੱਡੀ ਮਿਸਲ ਜਿਹੜੀ ਹੈ ਉਹ ਸਰਦਾਰ ਹਰੀ ਸਿੰਘ ਭੰਗੀ ਦੀ ਹੈ। ਪੁੱਛਦਾ, ਕਹਿੰਦਾ ਪੰਡਿਤ ਜੀ ਗੱਲ ਕੀ ਹੈ, ਤੁਹਾਡਾ ਇੱਦਾਂ ਦਾ ਹਾਲ ਚਾਲ ਜਿਹਾ ਕਿਉਂ ਬਣਿਆ ਹੋਇਆ, ਕੀ ਹੋ ਗਿਆ? ਕਹਿੰਦਾ ਖਾਲਸਾ ਜੀ, ਕਸੂਰ ਦੇ ਨਵਾਬ ਉਸਮਾਨ ਖਾਨ ਨੇ ਮੇਰੀ ਪੰਡਤਾਣੀ ਖੋ ਲਈ ਹੈ ਤੇ ਗੁਰੂ ਕਾ ਖਾਲਸਾ ਇੱਜਤਾਂ ਦੇ ਤੁਸੀਂ ਰੱਖੇ ਹੋ, ਮੇਰੀ ਪੰਡਤਾਣੀ ਵਾਪਸ ਲਿਆ ਕੇ ਮੈਨੂੰ ਦਿਓ ਔਰ ਉਹ ਉੱਥੇ ਆਪਣੀ ਜਾਨ ਦੇ ਦੇਗੀ। ਮੈਂ ਤੜਫ ਤੜਫ ਕੇ ਤੁਹਾਡੇ ਪੈਰਾਂ ਵਿੱਚ ਪੈ ਕੇ ਮੈਂ ਮਰ ਜਾਵਾਂਗਾ ਜੇ ਮੇਰੀ ਪੰਡਤਾਣੀ ਲਿਆ ਨਾ ਛਡਾ ਕੇ ਦਿੱਤੀ ਹੈ। ਗੁਰੂ ਪਿਆਰਿਓ, ਬੜੀ ਕਮਾਲ ਦੀ ਘਟਨਾ ਸੀ ਔਰ ਉਸ ਵੇਲੇ ਗੁਰੂ ਕਾ ਖਾਲਸਾ ਅਰਦਾਸਾ ਸੋਧ ਲੈਂਦਾ ਹੈ। ਸਰਦਾਰ ਹਰੀ ਸਿੰਘ ਭੰਗੀ ਅਰਦਾਸ ਕਰਦਾ ਤੇ ਗੁਰੂ ਕੇ ਸਿੰਘ ਜਕਾਰੇ ਛੱਡਦੇ ਨੇ ਤੇ ਉੱਥੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਉਹ ਵੀ ਉੱਥੇ ਮੌਜੂਦ ਸੀ ਤੇ ਆਖਣ ਲੱਗਾ, ਕਹਿੰਦਾ ਜਥੇਦਾਰ ਸਾਹਿਬ, ਕਸੂਰ ਦਾ ਨਵਾਬ ਬੜਾ ਤਾਕਤਵਰ ਆ, ਉਹ ਕੋ ਤੋਪਾਂ ਆ, ਉਹ ਕੋ ਕਿਲੇ ਆ ਤੇ ਆਪਣੇ ਕੋਲ 5-7 ਹਜ਼ਾਰ ਫੌਜ ਦੇ ਨਾਲ ਮੁਕਾਬਲਾ ਨਹੀਂ ਹੋਣਾ ਤੇ ਆ ਬੁੱਢੇ ਦਲ ਨੂੰ ਉਡੀਕ ਲਈਏ। ਬੁੱਢਾ ਦਲ ਚੱਕਰਵਰਤੀ ਹੋਇਆ, ਉਹ ਪਿੰਡਾਂ ਦੇ ਵਿੱਚੋਂ ਟੈਕਸ ਕਰਾਉਂਦਾ ਫਿਰਦਾ, ਉਹਨੂੰ ਵੀ ਆ ਲੈਣ ਦਈਏ ਤੇ ਆਪਾਂ ਫੇਰ ਇਹ ਗੱਲ ਕਰਦੇ ਹਾਂ। ਤੇ ਸਾਧ ਸੰਗਤ ਜੀ, ਉਸ ਵੇਲੇ ਸਰਦਾਰ ਹਰੀ ਸਿੰਘ ਭੰਗੀ ਕਹਿਣ ਲੱਗਾ, ਕਹਿੰਦਾ ਕੌਮ ਦੇ ਸਾਹਮਣੇ ਹੁੰਦਾ ਹੋਵੇ ਜ਼ੁਲਮ, ਕੌਮ ਦੇ ਸਾਹਮਣੇ ਕਿਸੇ ਦੀ ਰੁੜ ਰਹੀ ਹੋਵੇ ਪੱਤ ਤੇ ਅਸੀਂ ਦੂਜਿਆਂ ਨੂੰ ਉਡੀਕੀਏ, ਮਰਜ਼ੀ ਆ ਤੁਹਾਡੀ, ਆਇਓ ਚਾਹੇ ਨਾ ਆਇਓ ਮੇਰਾ ਦਲ ਜਾਵੇਗਾ। ਸਰਦਾਰ ਹਰੀ ਸਿੰਘ ਭੰਗੀ ਉੱਥੋਂ ਚੜ੍ਹਾਈ ਕਰ ਦਿੰਦਾ ਤੇ ਗੁਰੂ ਪਿਆਰਿਓ ਖਾਲਸੇ ਕੋਲ ਬਾਕੀ ਕਿਹੜਾ ਰਿਹਾ ਜਾਣਾ ਸੀ। ਮਗਰੇ ਸਰਦਾਰ ਚੜ੍ਹਤ ਸਿੰਘ ਬੁੱਢਾ ਦਲ ਨੂੰ ਪਤਾ ਲੱਗਦਾ ਹੈ ਔਰ ਉਹ ਵੀ ਆਪਣੇ ਭਰਾਵਾਂ ਦੇ ਨਾਲ ਕਸੂਰ ਵੱਲ ਨੂੰ ਰਵਾਨਾ ਹੋ ਜਾਂਦੇ ਆ ਤੇ ਜਦੋਂ ਲਾਗੇ ਜਾ ਕੇ ਗਿਣਤੀ ਕੀਤੀ ਜਾਂਦੀ ਹੈ, 24,000 ਗਿਣਤੀ ਬਣ ਗਈ ਤੁਹਾਡੇ ਬਾਬਿਆਂ ਦੀ। ਗੱਲ ਕੀ ਸੀ? ਇੱਕ ਪੰਡਿਤ ਦੀ ਪੰਡਤਾਣੀ ਦੀ ਇੱਜ਼ਤ ਬਚਾਉਣੀ ਸੀ। ਇੱਦਾਂ ਗੁਰੂ ਕਾ ਖਾਲਸਾ ਇੱਜ਼ਤਾਂ ਬਚਾਉਂਦਾ ਆਇਆ।
ਇੱਕ ਪੰਡਤ ਦੀ ਪੰਡਤਾਣੀ ਦੀ ਇੱਜ਼ਤ ਬਚਾਉਣ ਵਾਸਤੇ 24,000 ਖਾਲਸਾ ਆਪਣੀਆਂ ਜਾਨਾਂ ਦੇਣ ਵਾਸਤੇ ਤਿਆਰ ਹੋ ਜਾਂਦਾ ਤੇ ਪੰਡਤ ਦੀ ਪੰਡਤਾਣੀ ਨੂੰ ਵਾਪਸ ਲਿਆ ਕੇ ਉਹਦੇ ਹਵਾਲੇ ਕੀਤਾ ਜਾਂਦਾ ਤੇ 1984 ਦੇ ਵਿੱਚ ਇੱਕ ਪੰਡਤਾਣੀ ਦਾ ਹੁਕਮ ਆ ਗਿਆ ਕਿ ਇਹਨਾਂ ਦੇ ਅਕਾਲ ਤਖ਼ਤ ਨੂੰ ਢਾਹ ਕੇ ਮਿੱਟੀ ਦੇ ਵਿੱਚ ਮਿਲਾ ਦਿੱਤਾ ਜਾਵੇ। ਅਰਦਾਸ ਕਿੱਥੋਂ ਹੋਈ ਸੀ? ਅਕਾਲ ਤਖ਼ਤ ਤੋਂ ਇੱਕ ਪੰਡਤਾਣੀ ਨੂੰ ਛਡਾਉਣ ਵਾਸਤੇ ਤੇ ਉਸੇ ਅਕਾਲ ਤਖ਼ਤ ਨੂੰ ਢਾਉਣ ਵਾਸਤੇ ਵੀ ਇੱਕ ਪੰਡਤਾਣੀ ਹੁਕਮ ਕਰਦੀ ਹੈ। ਆ ਹੈ ਤੁਹਾਡੀਆਂ ਕੁਰਬਾਨੀਆਂ ਦੇ ਬਦਲੇ ਜਿਹੜੇ ਇਹ ਲੋਕ ਚੁਕਾ ਰਹੇ ਨੇ। ਗੁਰੂ ਕੇ ਖਾਲਸਾ ਜੀ, ਅੱਜ ਆਓ ਮੱਸੇ ਰੰਗੜ ਨਾਲ ਆਪਾਂ ਨਜਿੱਠ ਲਈਏ ਇਸ ਪਾਪੀ ਨੇ ਕੀ ਕੀਤਾ ਸੀ। ਹੁਣ ਸਰਦਾਰ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਉੱਠ ਕੇ ਜਦੋਂ ਖੜੇ ਹੋਏ ਆ, ਖਾਲਸੇ ਨੇ ਜਕਾਰੇ ਛੱਡ ਦਿੱਤੇ। ਅਰਦਾਸੇ ਸੋਧੇ ਗਏ ਇਹਨਾਂ ਦੀ ਸਫਲਤਾ ਵਾਸਤੇ। ਜਾਓ ਗੁਰੂ ਤੁਹਾਡੇ ਅੰਗ ਸੰਗ ਹੋਵੇਗਾ, ਗੁਰੂ ਮਹਾਰਾਜ ਤੁਹਾਡੇ ਸੱਜੇ ਖੱਬੇ ਹੋਣਗੇ ਔਰ ਪਾਪੀ ਨੂੰ ਕੀਤੀ ਦਾ ਮਜ਼ਾ ਚੁਕਾ ਕੇ ਆਓ। ਹੁਣ ਦੋਵੇਂ ਸਿੰਘ ਆਉਂਦੇ ਆ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਆ ਕੇ ਪੈਰ ਰੱਖਦੇ ਆ ਤੇ ਗੁਰੂ ਪਿਆਰਿਓ ਆਪਣੇ ਭੇਸ ਬਦਲ ਲੈਂਦੇ ਆ। ਭੇਸ ਬਦਲਣਾ ਜ਼ਰੂਰੀ ਸੀ ਕਿਉਂਕਿ ਹਕੂਮਤ ਵੱਲੋਂ ਐਲਾਨ ਸੀ ਵੀ ਜਿੱਥੇ ਕੋਈ ਸਿੰਘ ਟੱਕਰਦਾ ਕਤਲ ਕਰ ਦੇਵੋ। ਇਹਨਾਂ ਨੇ ਭੇਸ ਬਦਲ ਲਿਆ। ਇਹ ਲੰਬੜਦਾਰਾਂ ਵਾਂਗ ਆਪਣੇ ਕੇਸ ਪਿੱਛੇ ਨੂੰ ਸੈੱਟ ਲੈ, ਉੱਪਰ ਦੀ ਲੰਮੇ ਚੋਲੇ ਪਾ ਲੈ ਤੇ ਜਿਹੜੀਆਂ ਆਪਣੀਆਂ ਤਲਵਾਰਾਂ ਸੀ ਉਹ ਚੋਲਿਆਂ ਦੇ ਹੇਠੋਂ ਦੀ ਕਰ ਲਈਆਂ ਤੇ ਅੰਮ੍ਰਿਤਸਰ ਦੇ ਇੱਕ ਪੁਰਾਣੇ ਜਿਹੇ ਥੇ ਦੇ ਉੱਤੇ ਆ ਕੇ ਬਹਿ ਜਾਂਦੇ ਆ। ਉੱਥੇ ਘੋੜਿਆਂ ਨੂੰ ਦਾਣਾ ਪਾਣੀ ਦਿੱਤਾ, ਉਹਨਾਂ ਦੀ ਸੇਵਾ ਕੀਤੀ ਹੈ, ਉਹਨਾਂ ਦੇ ਖਰਖਰਾ ਕੀਤਾ। ਕਈ ਦਿਨ ਹੋ ਗਏ ਚੱਲਿਆਂ ਨੂੰ, ਮਾੜਾ ਮੋਟਾ ਰਸਤੇ ਵਿੱਚ ਆਰਾਮ ਵੀ ਕਰਨਾ ਸੀ, ਇੱਥੇ ਆ ਕੇ ਉਹ ਆਖਰੀ ਪੜਾਅ ਕਰਦੇ ਨੇ। ਹੁਣ ਬੈਠਿਆਂ ਬੈਠਿਆਂ ਯੁਗਤੀ ਸੋਚਦੇ ਵੀ ਉੱਥੇ ਜਾਣਾ ਕਿੱਦਾਂ ਹੈ, ਏਦਾਂ ਹੀ ਜੇ ਆਪਾਂ ਚਲੇ ਗਏ ਕੋਈ ਨਾ ਕੋਈ ਬਹਾਨਾ ਤੇ ਹੋਣਾ ਚਾਹੀਦਾ ਹੈ ਮੱਸੇ ਰੰਗਣ ਨੂੰ ਮਿਲਣ ਦਾ। ਹੁਣ ਗੁਰੂ ਪਿਆਰੇ ਉਹ ਬਹਾਨਾ ਕੀ ਪਾਉਂਦੇ ਆ? ਉਸ ਅਕਾਲ ਪੁਰਖ ਧੰਨ ਗੁਰੂ ਰਾਮਦਾਸ ਮਹਾਰਾਜ, ਉਹ ਜਿਹਦਾ ਪਾਵਨ ਅਸਥਾਨ ਆਜ਼ਾਦ ਕਰਾਉਣਾ ਸੀ ਉਹ ਆਪੇ ਬਹਾਨਾ ਬਣਾ ਦਿੰਦਾ। ਆਲੇ ਦੁਆਲੇ ਜਿਹਾ ਝਾਤੀ ਮਾਰੀ, ਉੱਥੇ ਠੀਕ ਰਹੀਆਂ ਆਈਆਂ, ਉਹ ਜਿਹੜੇ ਪੁਰਾਣੇ ਘੜੇ ਮੱਗੇ ਜਾਂ ਟੁੱਟੇ ਹੁੰਦੇ ਸੀ ਨਾ ਮਿੱਟੀ ਦੇ, ਉਹ ਇਹਨਾਂ ਨੂੰ ਨਜ਼ਰ ਪੈ ਗਏ, ਉੱਥੇ ਟੁੱਟੇ ਪਏ ਖਿੰਗਰ ਜਿਹੜੇ ਕਹਿ ਦਈਏ ਆਪਣੇ ਬਜ਼ੁਰਗ, ਉਹ ਠੀਕ ਰਾਂ ਇਹਨਾਂ ਨੂੰ ਦਿਸੀਆਂ। ਤੇ ਹੁਣ ਇੱਕ ਦੂਜੇ ਨਾਲ ਇਸ਼ਾਰਿਆਂ ਇਸ਼ਾਰਿਆਂ 'ਚ ਗੱਲ ਕਰਦੇ ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕਰਤੀ ਆ, ਇੱਦਾਂ ਕਰੀਏ ਆ ਠੀਕਰੀਆਂ ਨੂੰ ਘੜ ਕੇ ਗੋਲ ਗੋਲ ਜਿਹੀਆਂ ਕਰ ਲੈਂਦੇ ਤੇ ਰੁਪਈਏ ਬਣਾ ਲਈਏ। ਹੁਣ ਠੀਕਰੀਆਂ ਨੂੰ ਰੁਪਈਏ ਬਣਾਉਂਦੇ ਨੇ, ਗੋਲ ਗੋਲ ਕਰ ਲਈਆਂ, ਵਾਹ ਵਾਹ ਇੰਨੀਆਂ ਸਾਰੀਆਂ ਕਰ ਲਈਆਂ ਤੇ ਪਿਆਰਿਓ ਇੱਕ ਥੈਲੀ ਵਿੱਚ ਪਾ ਲਈਆਂ। ਹੁਣ ਭੇਸ ਬਦਲਿਆ ਹੋਇਆ ਤੇ ਸਤਸੰਗਤ ਜੀ ਪਹੁੰਚ ਜਾਂਦੇ ਨੇ ਸ੍ਰੀ ਦਰਬਾਰ ਸਾਹਿਬ। ਜਦੋਂ ਦਰਸ਼ਨੀ ਡਿਊਟੀ ਦੇ ਉੱਤੇ ਚਲੇ ਗਏ ਨਾ, ਔਰ ਆਪਾਂ ਜਦੋਂ ਅੰਦਰ ਮੱਥਾ ਟੇਕਣ ਜਾਈਦਾ ਤੇ ਸੱਜੇ ਪਾਸੇ ਇੱਕ ਬੇਰੀ ਖੜੀ ਹੈ, ਉਹਦਾ ਨਾਂ ਹੈ ਲੈਚੀ ਬੇਰੀ, ਉਹਨੂੰ ਸਾਡੇ ਬਜ਼ੁਰਗ ਲਾਚੀ ਬੇਰੀ ਕਹਿੰਦੇ, ਔਰ ਛੋਟੇ ਛੋਟੇ ਲਾਚੀਆਂ ਵਰਗੇ ਉਹਨੂੰ ਬੇਰ ਲੱਗਦੇ, ਉਹਦਾ ਨਾਂ ਹੀ ਲਾਚੀ ਬੇਰੀ ਰੱਖ ਦਿੱਤਾ। ਔਰ ਇਸ ਲਾਚੀ ਬੇਰੀ ਦੇ ਨਾਲ ਉਹਨਾਂ ਨੇ ਘੋੜੇ ਬੱਧੇ ਆ ਤੇ ਗੁਰੂ ਪਿਆਰੇ ਉਹ ਘੋੜੇ ਬੰਨ੍ਹ ਕੇ ਜਦੋਂ ਅੱਗੇ ਦਰਸ਼ਨੀ ਡਿਊਟੀ ਦੇ ਵਿੱਚ ਦੀ ਲੰਘਣ ਲੱਗੇ ਤੇ ਉੱਥੇ ਪਹਿਰੇਦਾਰ ਅੱਗੇ ਆ ਗਿਆ। ਹਾਂ ਵੀ ਕੌਣ ਹੋ, ਕਿੱਧਰ ਜਾ ਰਹੇ ਹੋ? ਕਹਿੰਦੇ ਅਸੀਂ ਪੱਟੀ ਦੇ ਇਲਾਕੇ ਚੋਂ ਲੰਬੜਦਾਰ ਆਏ ਹਾਂ ਤੇ ਚੌਧਰੀ ਸਾਹਿਬ ਨੂੰ ਮਾਮਲਾ ਤਾਰਨਾ ਸੀ ਤੇ ਚੌਧਰੀ ਸਾਹਿਬ ਨੂੰ ਮਿਲਣ ਵਾਸਤੇ ਆਏ ਹਾਂ ਤੇ ਹੱਥ ਜੋੜ ਕੇ ਪਹਿਰੇਦਾਰ ਆਖਣ ਲੱਗਾ, ਕਹਿੰਦੇ ਲੰਬੜਦਾਰ ਸਾਹਿਬ ਅਸੀਂ ਵੀ ਨਿੱਕਿਆਂ ਨਿੱਕਿਆਂ ਨਿਆਣਿਆਂ ਵਾਲੇ ਹਾਂ, ਕਿਤੇ ਸਾਰੇ ਚੌਧਰੀ ਸਾਹਿਬ ਨੂੰ ਨਾ ਦੇ ਆਇਓ, ਕਿਤੇ ਸਾਡੇ ਲਈ ਵੀ ਮਾੜਾ ਮੋਟਾ ਕਿਤੇ ਦੋਵਾਂ ਨੇ ਸਾਨੂੰ ਗਰੀਬਾਂ ਨੂੰ ਵੀ ਦੇ ਦਿਓ, ਸਾਡੇ ਵੀ ਨਿੱਕੇ ਨਿੱਕੇ ਬੱਚੇ ਆ। ਤੇ ਸਰਦਾਰ ਸੁੱਖਾ ਸਿੰਘ ਆਖਣ ਲੱਗਾ, ਕਹਿੰਦਾ ਸੱਜਣਾ ਤੇਰੇ ਨਾਲ ਵਾਅਦਾ ਰਿਹਾ, ਪਹਿਲਾਂ ਚੌਧਰੀ ਸਾਹਿਬ ਨੂੰ ਮਾਮਲਾ ਦੇ ਆਈਏ ਤੇ ਜਿਹੜਾ ਬਚਿਆ ਤੈਨੂੰ ਵੀ ਅਸੀਂ ਦੇ ਕੇ ਜਾਵਾਂਗੇ, ਪਰ ਵਾਅਦਾ ਕਰ ਸਾਡੇ ਨਾਲ, ਸਾਡੇ ਆਉਂਦਿਆਂ ਤੂੰ ਇੱਥੇ ਖੜਾ ਹੋਵੇਗਾ। ਕਹਿੰਦਾ ਮੈਂ ਕਿੱਥੇ ਜਾਣਾ? ਹੁਣ ਗੁਰੂ ਪਿਆਰਿਓ ਇਹ ਗੁਰੂ ਕੇ ਸਿੰਘ ਲੰਘ ਜਾਂਦੇ ਆ ਉਹ ਪੁਲ ਦੇ ਉੱਤੋਂ ਦੀ ਦਰਬਾਰ ਸਾਹਿਬ ਜਾਂਦੇ ਆ। ਹੁਣ ਦਰਬਾਰ ਸਾਹਿਬ ਦੇ ਜਦੋਂ ਅੰਦਰ ਐਂਟਰ ਹੁੰਦੇ ਆ ਤੇ ਉਹ ਮੱਸਾ ਪਾਪੀ ਪਣਗ ਦੇ ਉੱਤੇ ਬੈਠਾ ਤੇ ਉਹ ਹੁੱਕੇ ਦਾ ਸੂਟਾ ਖਿੱਚ ਰਿਹਾ, ਸ਼ਰਾਬ ਦੀ ਬੋਤਲ ਇਹਦੇ ਸਰਾਣੇ ਪਈ ਦੇਖ ਲਈ ਆ, ਵੇਸਵਾ ਨੱਚਦੀਆਂ ਦੇਖ ਲਈਆਂ, ਆਲੇ ਦੁਆਲੇ ਇਹਦੇ ਪਹਿਰੇ ਵਾਲੇ ਖੜੇ ਆ। ਤੇ ਗੁਰੂ ਪਿਆਰਿਓ ਹੁਣ ਗੁਰੂ ਕਾ ਖਾਲਸਾ ਆਪਣੀ ਯੋਗਤੀ ਮੁਤਾਬਕ ਉਹ ਜਿਹੜੀਆਂ ਠੀਕਰਾਂ ਘੜ ਕੇ ਲਿਆਂਦੀਆਂ ਸੀ ਉਹ ਇਹਦੇ ਪਣਗ ਦੇ ਹੇਠਾਂ ਜ਼ੋਰ ਦੇ ਲਈ ਸਿੱਟੀਆਂ ਔਰ ਫਰਸ਼ ਦੇ ਉੱਤੇ ਖੜਾਕਾ ਹੋਇਆ, ਪੈਸਿਆਂ ਵਾਂਗ ਪੂਜਾ ਪਿਆ ਤੇ ਨਾਲ ਆਖ ਦਿੱਤਾ, ਕਹਿੰਦੇ ਖਾਨ ਸਾਹਿਬ ਇਹ ਸਾਡਾ ਮਾਮਲਾ ਰਹਿੰਦਾ ਸੀ ਉਹ ਤਾਰਨ ਵਾਸਤੇ ਆਏ ਹਾਂ, ਹੁਣ ਇਹ ਲਾਲਚੀ ਇੱਕ ਕਾਮੀ, ਦੂਜਾ ਲਾਲਚੀ, ਤੀਜਾ ਸ਼ਰਾਬੀ, ਇਹ ਝੋਕੇ ਜਦੋਂ ਉਹ ਰੁਪਈਆਂ ਵਾਲੀ ਥੈਲੀ ਨੂੰ ਦੇਖਣ ਲੱਗਾ ਤੇ ਗੁਰੂ ਕੇ ਖਾਲਸੇ ਸੁਚੇਤ ਹੋ ਜਾਂਦੇ ਨੇ ਔਰ ਉਸ ਵੇਲੇ
ਸਰਦਾਰ ਸੁੱਖਾ ਸਿੰਘ ਕੰਬੋ ਕੀ ਮਾੜੀ ਵਾਲਾ ਇਸ਼ਾਰੇ ਇਸ਼ਾਰੇ ਦੇ ਵਿੱਚ ਮਹਿਤਾਬ ਸਿੰਘ ਵੱਲ ਦੇਖਦਾ ਤੇ ਜਦੋਂ ਇਹ ਮੱਸਾ ਰੰਗੜ ਪਾਪੀ ਝੁਕਿਆ ਇਹਨੇ ਆਪਣੀ ਧੌਣ ਥੱਲੇ ਕੀਤੀ ਹੈ ਤੇ ਨਾਲ ਇਸ਼ਾਰੇ ਦੇ ਵਿੱਚ ਸਰਦਾਰ ਸੁੱਖਾ ਸਿੰਘ ਨੇ ਕਹਿਤਾ ਕਹਿੰਦਾ ਝੋਟੇ ਵਰਗੀ ਧੌਣ ਆ ਜਿਹੜੀ ਤਲਵਾਰ ਆ ਜਰਾ ਖਿੱਚ ਕੇ ਮਾਰੀ ਤੇ ਗੁਰੂ ਪਿਆਰਿਓ ਸਰਦਾਰ ਮਹਿਤਾਬ ਸਿੰਘ ਧੂ ਕੇ ਤਲਵਾਰ ਤੇ ਇਸ ਪਾਪੀ ਮੱਸੇ ਰੰਗੜ ਦੇ ਸਿਰ ਦੇ ਉੱਤੇ ਵਾਰ ਹੈ।

0: ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੁਰੂ ਪਿਆਰਿਓ। ਮੈਂ ਆਪਣੇ ਮਿੱਥੇ ਹੋਏ ਸਮੇਂ ਤੋਂ 2-3 ਮਿੰਟ ਉੱਤੇ ਚਲੇ ਗਿਆ। ਮੈਂ ਵੀਰ ਜੀ ਗੁਰਸੇਵਕ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਵਾਲੇ ਗੁਰੂ ਪਿਆਰਿਓ, ਜਿਸ ਬਾਬੇ ਦੀਆਂ ਬਾਤਾਂ ਪਾਉਂਦੇ ਹਾਂ ਨਾ, ਜਿੱਥੇ ਮੱਸਾ ਰੰਗੜ ਪਾਪੀ ਬੇਅਦਬੀ ਕਰਦਾ ਸੀ ਗੁਰੂ ਪਿਆਰਿਓ, ਇਹ ਗੁਰੂ ਕੇ ਅਤਿ ਸਤਿਕਾਰ ਜੋ ਕੀਰਤਨੀ ਹੈ ਉਸੇ ਜਗ੍ਹਾ ਤੋਂ ਆਏ ਆ। ਆਪਾਂ ਇਹਨਾਂ ਦਾ ਮਾਣ ਕਰਦੇ। ਮੈਂ ਇੱਕ ਮਿੰਟ ਦੇ ਵਿੱਚ ਫਤਿਹ ਬੁਲਾਵਾਂ। ਸਰਦਾਰ ਮਹਿਤਾਬ ਸਿੰਘ ਨੇ ਤਲਵਾਰ ਮਾਰੀ ਆ, ਇਹਦੀ ਗਰਦਨ ਲਾਹ ਕੇ ਰੱਖ ਦਿੱਤੀ ਹੈ, ਤੇ ਗੁਰੂ ਪਿਆਰੇ ਉਹ ਮਾੜਾ ਮੋਟਾ ਉੱਥੇ ਹਿਲਚਲ ਜੀ ਹੋਈ ਆ, ਜਿਹੜੇ ਸਿਪਾਹੀ ਆਸੇ ਪਾਸੇ ਉਹ ਅੱਗੇ ਨੂੰ ਆਉਣ ਦਾ ਯਤਨ ਕੀਤਾ। ਸੋਖਾ ਸਿੰਘ ਨੇ ਆਪਣੀ ਤਲਵਾਰ ਕੱਢ ਕੇ ਉਹਨਾਂ ਦੇ ਵਿੱਚੋਂ ਵੀ 2-3 ਲਾਹ ਕੇ ਰੱਖ ਦਿੱਤੇ ਆ। ਵੇਸਵਾ ਨੱਚਦੀ ਸੀ, ਮਹਿਤਾਬ ਸਿੰਘ ਨੇ ਗਹਿਰੀਆਂ ਅੱਖਾਂ ਉਹਦੇ ਹੱਲ ਕੀਤੀਆਂ ਤੇ ਜਾ ਕੇ ਕੂੰਜੇ ਵੜ ਜਾਂਦੀ ਆ। ਹੁਣ ਗੁਰੂ ਪਿਆਰੇ ਉਹ ਚਿੱਤ ਕੀਤਾ, ਹੁਣ ਸਰਦਾਰ ਸੁੱਖਾ ਸਿੰਘ ਨੇ ਕਿਹਾ ਵੀ ਇੱਥੋਂ ਖਿਸਕੀਏ। ਸਿਰ ਵੱਡਿਆ ਸੀ, ਠੁੱਡ ਮਾਰ ਕੇ ਸਰਦਾਰ ਸੁੱਖਾ ਸਿੰਘ ਨੇ ਫੁੱਟਬਾਲ ਵਾਂਗੂ ਰੋੜ ਕੇ ਮਾਰ ਦਿੱਤਾ, ਤੇ ਇਹਦੇ ਮੱਸੇ ਰੰਗੜ ਦੇ ਗਲ 'ਚ ਗਹਿਣੇ ਬੜੇ ਪਾਏ ਹੋਏ ਸੀ, ਤੇ ਸੁੱਖਾ ਸਿੰਘ ਦਾ ਚਿੱਤ ਕੀਤਾ, ਕਹਿੰਦਾ ਕਿ ਉਹ ਛੱਡ ਕੇ ਜਾਣੇ ਆ। ਇਹਨੇ ਫੁਰਤੀ ਮਾਰੀ, ਬਗਲ ਮਾਰੇ, ਜਿੰਨੇ ਕੁ ਹਾਰ ਹੂਰ ਜਾਏ ਚੈਨੀਆਂ ਮੈਨੀਆਂ ਪਾਈਆਂ ਸੀ ਹੱਥਾਂ ਵਿੱਚ ਮੁੰਦੀਆਂ, ਜਿੰਨਾ ਕੁ ਫੁਰਤੀ ਮਾਰ ਕੇ ਜਿੰਨੇ ਕੁ ਲਾਹ ਸਕਦਾ ਹੋਇਆ ਸਰਦਾਰ ਸੁੱਖਾ ਸਿੰਘ ਲਾਏ, ਤੇ ਸਰਦਾਰ ਮਹਿਤਾਬ ਸਿੰਘ ਇਹਦਾ ਜਿਹੜਾ ਸਿਰ ਥੱਲੇ ਪਿਆ ਸੀ ਨਾ ਹਦਵਾਣੇ ਜਿਹੜਾ, ਉਹ ਜਿਹਾ ਠਾਰ ਦੇਣੀ ਨੇਜਾ ਮਾਰ ਕੇ ਤੇ ਜਕਾਰੇ ਛੱਡਦੇ। ਇਹ ਗੁਰੂ ਕੇ ਸਿੰਘ ਸਤਸੰਗ ਜੀ ਬੀਕਾਨੇਰ ਪਹੁੰਚ ਜਾਂਦੇ ਆ, ਉੱਥੇ ਕੀ ਹੁੰਦਾ? ਕੱਲ੍ਹ ਦਾ ਵਕਤ ਆਖਰੀ ਸਟੇਜ ਹੈ ਸਾਡੀ, ਕੱਲ੍ਹ ਨੂੰ ਤੁਹਾਡੇ ਨਾਲ ਇਹ ਸਾਂਝ ਪਾਵਾਂਗੇ। ਇਸ ਤੋਂ ਅੱਗੇ ਇਹਦਾ ਪਰਿਵਾਰ ਕੀ ਕਰਦਾ ਉਹ ਵੀ ਤੁਹਾਡੇ ਨਾਲ, ਜਿੰਨਾ ਕੁ ਸਾਡੇ ਕੋਲ ਕੱਲ੍ਹ ਨੂੰ ਹੋ ਸਕਿਆ ਤੁਹਾਡੇ ਨਾਲ ਅਸੀਂ ਸਾਂਝ ਪਾਵਾਂਗੇ ਇਤਿਹਾਸ ਦੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਸਰੰਗੀ ਦੇ ਉੱਤੇ ਮੇਰੇ ਸਤਿਕਾਰਯੋਗ ਵੀਰ ਭਾਈ ਸਤਨਾਮ ਸਿੰਘ ਜੀ ਲਾਲੀ ਬੀਲਾ ਸਾਹਿਬ, ਕਿਉਂਕਿ ਸਾਡੇ ਸਰੰਗੀ ਮਾਸਟਰ ਆਊਟ ਆਫ ਸਟੇਸ਼ਨ ਗਏ ਸੀ ਕਿਸੇ ਕੰਮ ਵਾਸਤੇ, ਤੇ ਮੈਂ ਵੀਰ ਹੁਣਾਂ ਨੂੰ ਬੇਨਤੀ ਕੀਤੀ, ਔਰ ਗੁਰੂ ਪਿਆਰੇ ਵੀ ਇੱਥੇ ਸੇਵਾਵਾਂ ਨਿਭਾਉਂਦੇ ਨੇ, ਬਾ ਕਮਾਲ ਦੇ ਢਾਡੀਆਂ ਦੇ ਨਾਲ ਉਹ ਸੇਵਾਵਾਂ ਨਿਭਾ ਚੁੱਕੇ ਨੇ। ਭਮੱਦੀ ਸਾਹਿਬ ਹੋਏ, ਅਲਬੇਲਾ ਸਾਹਿਬ, ਇਹੋ ਜਿਹੇ ਵੱਡੇ ਉੱਚ ਕੋਟੀ ਦੇ ਢਾਡੀਆਂ ਦੇ ਨਾਲ ਸੇਵਾਵਾਂ ਨਿਭਾਈਆਂ, ਵੀਰ ਦਾ ਵੀ ਧੰਨਵਾਦ। ਸੋ ਗੁਰੂ ਪਿਆਰਿਓ, ਇਹ ਸਾਡਾ ਕਿਸਮਤ ਸਿੰਘ ਬੀਲਾ ਹੈ, ਤੇ ਇਧਰਲੇ ਪਾਸੇ ਜੱਸੀ ਸਿੰਘ ਹਮੀਦੀ ਬਰਨਾਲੇ ਦੇ ਲਾਗੇ ਆ, ਤੇ ਮੈਂ ਗਿਆਨੀ ਬਲਵੀਰ ਸਿੰਘ ਬਿਹਾਰੀਪੁਰ ਵਾਲੇ, ਮੇਰਾ ਕਪੂਰਥਲੇ ਦੇ ਲਾਗੇ ਨਗਰ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਢਾਡੀ ਜੱਥਾ, ਜਿਨ੍ਹਾਂ ਨੇ ਆਪ ਜੀ ਨੂੰ ਸਰਦਾਰ ਸੁੱਖਾ ਸਿੰਘ, ਸਰਦਾਰ ਮਹਿਤਾਬ ਸਿੰਘ ਤਿੰਨਾਂ ਦਾ ਇਤਿਹਾਸ ਸਰਵਣ ਕਰਾਇਆ ਹੈ। ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ,

ਤਿੰਨਾਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਸੰਤ ਬਾਬਾ ਉਜਾਗਰ ਸਿੰਘ ਜੀ ਦੌਦਰ ਵਾਲੇ ਤਿੰਨਾਂ ਦੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਜਿਨ੍ਹਾਂ ਦੇ ਐਤਵਾਰ ਨੂੰ ਭੋਗ ਪਾਏ ਜਾਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪਣੀ ਹਾਜ਼ਰੀਆਂ ਭਰਨੀਆਂ ਜੀ, ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜੱਥਾ ਹੁਣ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਸੰਤ ਬਾਬਾ ਉਜਾਗਰ ਸਿੰਘ ਦੋਦਰ ਵਾਲੇ ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਐਤਵਾਰ ਨੂੰ 9:15 ਵਜੇ ਭੋਗ ਪਾਏ ਜਾਣਗੇ। ਸੋ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ।

ਗੁਰਬਾਣੀ ਦਾ ਹਰ ਜਸ ਕਰਦਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਆਓ ਜੀ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਸੋਹਣਾ ਵੱਡਾ ਆਖੈ ਸਭ ਕੋਈ, ਕੇਵਲ ਵੱਡਾ ਡੀਠਾ ਹੋਇ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤਿਰੇ ਸਮਾਏ, ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਤਾਂ ਕੇਵਲ ਚੀਰਾ ਰਹਾ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਖੁਰਹਾਈ, ਕਹਿ ਨਾ ਜਾਈ ਤੇਰੀ ਤਲਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਕਾਂ ਕੀਆਂ ਵਡਿਆਈਆ, ਤੁਧ ਬਿਨ ਸਿਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕਰ ਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿੱਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੇ ਗਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖਾ, ਉਤ ਭੁੱਖੈ ਖਾਈ ਚਲੀ ਹੈ ਦੂਖਾ, ਸੁੱਖ ਵਿਸਰੈ ਮੇਰੀ ਮਾਂ, ਸਾਚਾ ਸਾਹਿਬ ਸਾਚੇ ਨਾਇ ਰਹਾ, ਸਾਚੇ ਨਾਮ ਕੀ ਤਿਲ ਵਡਿਆਈ, ਆਪ ਤੱਕੇ ਕੀਮਤ ਨਹੀਂ ਪਾਈ,

ਜਿੰਦਨ ਕਰ ਕੈ ਕੀਤੀ ਰਾ ਖਸਮ ਸਾਰਾ ਹੈ ਤੀਕਮ ਜਾਤ ਨਾਨਕ ਨਾਵੇਂ ਬਾਜ ਸੁਨਾਤ ਰਾ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕਿਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਕਾਸ ਮੇਰੇ ਮੀਤ ਗੁਰਦੇਵਾ ਮੋ ਕਉ ਰਾਮ ਨਾਮ ਪ੍ਰਕਾਸ ਗੁਰਮਤਿ ਨਾਮ ਨਿਪਣ ਸਿਖਾਈ ਹਰ ਕੀ ਤਮਰੀ ਰਹਿ ਰਾਸ ਰਹਾ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਸਦਾ ਹਰ ਪਿਆਸ ਹਰ ਨਾਮ ਲੈ ਤਾਸ ਹੈ ਮਿਲ ਸੰਗਤ ਗੁਣ ਪ੍ਰਕਾਸ ਜਿਨ ਹਰ ਹਰ ਹਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨੀ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਜਿਨ ਤੁਰ ਮਸਤਕ ਲਿਖਿਆ ਲਿਖਾਸ

ਭਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਗਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮਬਤ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਜਨ ਪਿਤਾ ਲੋ ਸੁਤ ਬਣਤਾ ਕੋਈ ਨਾ ਕਿਸਕੀ ਧਰਿਆ ਸੇਸਰ ਜਿਸ ਬਾਈ ਠਾਕੁਰਾ ਕਾਏ ਮਨ ਪੋ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਾ ਧਰਿਆ ਜਨ ਨਾਨਕ ਬਲਬ ਸਦ ਬਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਭੁੱਖ ਨਿਰੰਜਨ ਹਰ ਭੁੱਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਜੀ ਹਸਚੇ ਸਿਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੀ ਠਾਕੁਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਭੁਗ ਸੰਭਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਨਾ

ਤਾ ਜੀ ਹੰਤ ਦਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਨਾ, ਜੋ ਸਿਵ ਹੈ ਤੁਜੀ, ਜਨ ਨਾਨਕ ਤਿਨ ਕੁਰਬਾਨਾ, ਹਰਤੀ ਆਵਹਿ ਤੁਜੀ, ਸੇਜਨ ਜੁਗਮੈ ਸੁਖਵਾਸੀ, ਸੇ ਮੁਕਤ ਭੈ ਜਿਨ ਹਰ ਧਿਆਇਆ ਜੀ, ਤਿਨ ਤੁਟੀ ਚਮਕੀ ਪਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ,

ਜਿਵੜ ਅਵਨਾ ਕੋਈ, ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਸ਼ਚਲ ਕਰਤਾ ਸੋਈ, ਤੁਧੀ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ, ਤੁਧੀ ਆਪੇ ਸਿਸ ਸਭ ਉਪਾਈ ਜੀ, ਤੁਧੀ ਆਪੇ ਸਿਜ ਸਭ ਗੋਈ, ਜਾਂ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਬਸੇ ਕਾ ਅੰਜਨ ਹੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸੱਚਿਆ ਮੈਡਾ ਸਾਈ, ਜੋ ਤੂੰ ਪਾਵੈ ਸੋਈ ਤਿਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਿੰਨਾ ਅੰਮ੍ਰਿਤ ਪਾਇਆ।

ਤੂੰ ਦਰਿਆ ਸਤੁਜੀ ਮਾਏ, ਤੁਝ ਬਿਨ ਦੂਜਾ ਕੋਈ ਨਾਹੀਂ। ਜੀਵ ਜਤ ਸਭ ਤੇਰਾ ਖੇਲਾ, ਵਿੰਜੋ ਮਿਲ ਵਿਛੜਿਆ ਸੰਜੋਗੀ ਮੇਲਾ। ਜਿਸਨੂੰ ਤੂੰ ਜਾਣਾ ਹੈ ਸੋ ਜਨ ਜਾਣੈ, ਹਰ ਗੁਣ ਸਦੀ ਆਖ ਬਖਾਨੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਝ ਬਿਨ ਦੂਜਾ ਅਵਰ ਨਾ ਕੋਇ। ਤੂੰ ਕਰ ਕਰ ਵੇਖੈ ਹੈ ਜਨ ਹੈ ਸੋਇ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਲਾ ਪਹਿਲਾ, ਤਿਤ ਸਰਬ ਰਲੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ।

ਸਤਿਗੁਰ ਤੈ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਕਾਮਣੀ ਆਈ ਆ।

ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰੋ ਹਨਾਲੇ ਹਨਾ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਬਣੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਖਿੱਚ ਹੈ ਜਿਸ ਦੇਹ ਸੋ ਪਾਵੈ ਸਦਾ ਸਿਸਲਾ ਤੇਰੀ ਨਾ ਮਨ ਵਸਾਵੈ ਨਾਮ ਜਿੰਦਗੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਚਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿਟ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤਗੜ ਧਾਰੀਆ ਪੰਜ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖੁਆ ਤਿਤ ਕਰ ਅਨੰਦ ਵਾਜੇ ਆਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਆਪਰ ਪੂਰੇ ਬਿਨਮੰਤ ਨਾਨਕ ਗੁਰਚਰਨ ਲਾਗੇ ਗੁਰਚਰਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੋ ਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।

ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ

ਪੁਰਖ ਵਾਹਿਗੁਰੂ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਚਰਨਾਂ ਕਮਲਾਂ ਪਾਸ ਸ਼ਬਦ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮਤ ਬਖਸ਼ਣੀ, ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ।

ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰ ਵੱਲੋਂ ਬੀਬੀ ਕ੍ਰਿਸ਼ਨ ਕੌਰ ਦੀ ਦੇਹ ਅਰੋਗਤਾ ਤੰਦਰੁਸਤੀਆਂ ਵਾਸਤੇ ਅਰਦਾਸ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ, ਉਹ ਸਿਹਤ ਯਾਵੀ ਬਖਸ਼ਿਸ਼ ਕਰਨੀ, ਦਰ ਘਰ ਦਾ ਪਿਆਰ ਬਖਸ਼ਿਸ਼ ਕਰਨਾ। ਗਰੀਬ ਨਿਵਾਜ ਜੀ, ਕਿਰਪਾ ਮਿਹਰਾਮਤ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਕੋਟਲ ਗੁਰ ਸੇਵੀਐ ਐਨਸ ਸਹਿਜ ਸੁਭਾਇ, ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ, ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੈ ਸਾ, ਜਿਸ ਪਾਸ ਬੈਠੀਆਂ ਸੋਈਐ ਸਭਨਾਂ ਦਾ ਵੇਸਾਹੋ, ਧੰਨਾ ਵਾਹਿਗੁਰੂ ਜੀ। ਸਲੋਕ ਮਹੱਲਾ ਚੌਥਾ, ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਇ, ਨਾਮੋ ਚਿਤਵੈ ਨਾਮ ਪੜੈ, ਨਾਮ ਰਹਿ ਲਿਵਲਾਇ। ਗੁਰਮੁਖੀ ਅੰਤਰ ਸ਼ਾਂਤ ਹੈ,

नानक नाम रतिया नाम पल पाए महला चौथा।

ਕੂੜ ਬੋਲੇ ਕਿਸੇ ਨਾ ਭਾਵੈ। ਵੇਖੈ ਵੇਖੋ ਭਾਈ ਵਡਿਆਈ ਹਰ ਸੰਤੋ ਸੁਆਮੀ ਆਪਣੇ ਕੀ, ਜੈਸਾ ਕੋਈ ਕਰੈ ਤੈਸਾ ਕੋਈ ਪਾਵੈ।

ਕੋੜੀ ਗੁਰ ਸੱਚੇ ਬੱਦਾ ਥਿਉ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸਾ ਗੁਰ ਚਰਨੀ ਮਨ ਰਤੇ ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ ਗੁਰ ਆਪਣੀ ਕਿਰਪਾ ਤਾਰਾ ਆਪਣੇ ਕਰ ਲਿੱਤੇ ਨਾਨਕ ਸਦਬਲਹਾਰ ਜਿਸ ਗੁਰ ਕੇ

जिस गौर के गुणा इते वाहिगुरु जी का खालसा वाहिगुरु जी की फतेह।

ਇੰਨੀ ਸੇਵਾ ਪ੍ਰਵਾਨ ਕਰਿਓ। ਭੁੱਲ ਚੁੱਕ ਦੀ ਖਿਮਾ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਕਿਰਪਾ ਕਰਨਾ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਲੇਖੇ ਵਿੱਚ ਲਾਉਣ, ਸਾਰਿਆਂ ਨੂੰ ਚੜ੍ਹਦੀ ਕਲਾ ਗੁਰਸਿੱਖੀ ਵਾਲਾ ਜੀਵਨ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਸੋ ਸਾਰੀ ਸੰਗਤ ਪਿਆਰ ਨਾਲ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ, ਜੋ ਆਪ ਜੀਆਂ ਨੂੰ ਆਰਤੀ ਆਰਤੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ। ਉਹਨਾਂ ਦੇ ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਹੁਣ ਸਮਾਂ ਹੋਇਆ ਹੈ ਜੋ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਕੈਲਗਰੀ ਯੂਥ ਦੇ ਸਮੂਹ ਨੌਜਵਾਨ ਸਿੰਘਾਂ ਸਿੰਘਣੀਆਂ ਵੱਲੋਂ ਰਲ ਮਿਲ ਕੇ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਆਪ ਸੰਗਤਾਂ ਦੇ ਨਾਲ ਰਲ ਮਿਲ ਕੇ ਕੀਤੇ ਜਾਂਦੇ ਹਨ। ਸੋ ਹੁਣ ਗੁਰਮੁਖ ਪਿਆਰੇ ਆਪ ਸੰਗਤਾਂ ਨੂੰ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਅਤੇ ਗੁਰਬਾਣੀ ਦੀਆਂ ਪੰਕਤੀਆਂ ਦੇ ਕੀਰਤਨ ਨਾਲ ਜੋੜਨਗੇ। ਆਪ ਜੀਆਂ ਨੇ ਪ੍ਰੇਮ ਪਿਆਰ ਅਤੇ ਅਦਬ ਦੇ ਨਾਲ ਬੈਠ ਕੇ ਲਾਹੇ ਪ੍ਰਾਪਤ ਕਰਨੇ ਹਨ। ਬੱਚਿਆਂ ਵਾਸਤੇ ਜ਼ਰੂਰੀ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਕਿਰਪਾ ਕਰਕੇ ਬੱਚਿਆਂ ਨੂੰ ਜ਼ਰੂਰ ਆਪਣੇ ਕੋਲ ਸੰਭਾਲ ਕੇ ਰੱਖੋ। ਇੱਧਰ ਉੱਧਰ ਭੱਜਦਿਆਂ ਸ਼ਰਾਰਤਾਂ ਕਰਦਿਆਂ ਫਿਰ ਹੋਰਨਾਂ ਸੰਗਤਾਂ ਦੀ ਵੀ ਇਕਾਗਰਤਾ ਭੰਗ ਹੁੰਦੀ ਹੈ। ਪੂਰਾ ਪੂਰਾ ਧਿਆਨ ਗੁਰਮਤਿ ਗੁਰਬਾਣੀ ਔਰ ਗੁਰੂ ਸ਼ਬਦ ਦੇ ਵੱਲ ਦੇਵੋ। ਸੁਰਤ ਨੂੰ ਵਾਹਿਗੁਰੂ ਗੁਰਮੰਤਰ ਦੇ ਸਨਮੁਖ ਕਰਕੇ ਸੁਰਤ ਨੂੰ ਟਿਕਾ ਕੇ ਸਹਿਜ ਵਿੱਚ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ, ਜਿਵੇਂ ਦੱਸਿਆ ਗਿਆ ਹੈ, ਹਫ਼ਤਾਵਾਰੀ ਸਿਮਰਨ ਦਾ ਸਮਾਂ ਜੋ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈਏ। ਸੰਗਤ ਦੇ ਵਿੱਚ ਬੈਠਣ ਦਾ ਸੁਭਾਗ ਸਮਾਂ ਭਾਗਾਂ ਨਾਲ ਪ੍ਰਾਪਤ ਹੋਇਆ ਹੈ। ਸੋ ਜਿੱਥੇ ਸਰੀਰ ਦੀ ਹਾਜ਼ਰੀ ਲੱਗ ਰਹੀ ਹੈ, ਉੱਥੇ ਜ਼ਰੂਰ ਆਪਾਂ ਧਿਆਨ ਰੱਖਣਾ ਹੈ ਕਿ ਪੂਰੇ ਇਕਾਗਰ ਚਿੱਤ ਹੋ ਕੇ ਪੂਰੇ ਧਿਆਨ ਦੇ ਨਾਲ ਆਪਾਂ ਸਾਰਿਆਂ ਨੇ ਮਨ ਦੀ ਵੀ ਹਾਜ਼ਰੀ ਲਵਾਉਣੀ ਹੈ। ਮਨ ਦੀ ਹਾਜ਼ਰੀ ਲਾਉਣ ਵਾਸਤੇ ਗੁਰੂ ਸਾਹਿਬ ਫਰਮਾਨ ਕਰਦੇ ਹਨ, ਗਾਵੀਏ ਸੁਣੀਏ ਮਨ ਰੱਖੀਏ ਭਾਉ।